ਡਰਿਆ ਤੇ ਕਿੰਨੀ ਵਾਰੀ ਲੜਿਆ ਮੈਂ ਬਣ ਕੇ ਦਲੇਰ ਤੱਕ ਕਿੰਨਾ ਮਰਿਆ ਤੇ ਕਿੰਨੀ ਵਾਰੀ ਬਣੇ ਮੇਰੇ ਮਿੱਟੀਆਂ ਦੇ ਢੇਰ ਤੱਕ।

0: This is FM 101.
1: ਸੱਜਣੋ ਤੇ ਬੇਲਿਓ, ਮੈਂ ਜੇ ਅਲੀ ਜ਼ਫਰ
2: ਜ਼ਫਰ,
1: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101. ਮੇਰਾ ਮਤਲਬ ਹੈ FM 101.
3: Come on people, come on, get original.

0: This is FM 101.
1: ਸੱਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ
2: ਜ਼ਫਰ
1: ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ FM 101 101 101

Assalamualaikum and Assalamualaikum Lahore Punjabi chugan wale ganneyan di rohan alo mithe te ravi de kande vasan wale te zinda dilan de shehar Lahore to ik vari phir thode sab naal mukhatib te maujood thodi apni mezban Zainab Arshad The listeners umeed nahi balki yakeen rakhde hain ki sade sare sunan wale jithe bhi honge theek thaak honge one honge first class honge te hamesha di tarah desi beat bare is program bare sadi awaaz bare tusi sare udeek rakhde hovoge muntazir aise hi ehsaas nal program da assi aagaaz karde hain assi thode sab te bada maan karde hain te maan rakhna jehda bada zaruri hunda hai tusi program ch saanjh paani hai saath dena hai saath nibhana jis tarah har program ch load aundi hai thode sab di tero ter participation di soni ji saanjh di te program ch maujood ਦੇ ਅਹਿਸਾਸ ਦੀ ਉਸੇ ਤਰ੍ਹਾਂ ਹੀ ਅੱਜ ਦੇ ਸ਼ੋਅ 'ਚ ਵੀ ਤੁਸੀਂ ਸਾਰੇ ਜ਼ਰੂਰ ਸ਼ਾਮਲ ਰਿਹਾ ਜੇ ਸਾਥ ਦਿਆ ਜੇ ਸਾਥ ਨਿਭਾਇਆ ਜੇ ਹੁਣ ਤੋਂ ਲੈ ਕੇ ਠੀਕ 3 ਵਜੇ ਤਾਈਂ ਦੇਸੀ ਬੀਟ ਪ੍ਰੋਗਰਾਮ ਲੈ ਕੇ ਥੋੜੇ ਸਭ ਨਾਲ ਮੁਖਾਤਿਬ ਤੇ ਮੌਜੂਦ ਹੈ ਥੋੜੀ ਆਪਣੀ ਆਰਜ਼ੇ ਤੇ ਮੇਜ਼ਬਾਨ ਜ਼ੈਨਬ ਅਰਸ਼ਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ ਹਰ ਹਫਤੇ ਨੂੰ ਮੁਲਾਕਾਤ ਹੁੰਦੀ ਹੈ ਇੱਕ ਤੋਂ ਤਿੰਨ ਐਸੇ ਹੀ ਪੰਜਾਬੀ ਪ੍ਰੋਗਰਾਮ 'ਚ ਨਾਲ ਬੜਾ ਔਖਾ ਮੈਨੂੰ ਲੱਗਦਾ ਹੈ ਕੀ ਲੱਗਦਾ ਹੈ ਔਖਾ ਕਿ ਜਿਸ ਵੇਲੇ ਕਿ ਦੋ ਬੜੇ ਚੰਗੇ ਬੋਲਣ ਵਾਲੇ ਨਾਲ ਬੈਠੇ ਹੋਣ ਮੌਜੂਦ ਹੋਣ ਅਤੇ ਉਹਨਾਂ ਦੋਵਾਂ ਨੂੰ ਤੁਸੀਂ ਚੁੱਪ ਕਰਾ ਦਿਓ ਕਿ ਤੁਸੀਂ ਕਹੋਗੇ ਜੀ ਹੁਣ ਸਾਡੀ ਵਾਰੀ ਆ ਅਸੀਂ ਮਾਈਕ 'ਤੇ ਬੈਠੇ ਹਾਂ ਅਤੇ ਹੁਣ ਸਾਨੂੰ ਬੋਲਣਾ ਹੈ ਅਤੇ ਤੁਸੀਂ ਥੋੜ੍ਹੀ ਦੇਰ ਵਾਸਤੇ ਚੁੱਪ ਹੋ ਜਾਓ ਮਜ਼ੇਦਾਰ ਗੱਲ ਇਹ ਵੇ ਕਿ ਦੋਵੇਂ ਹੀ ਐਸੇ ਹੋਣ ਕਿ ਆਪਣੀ ਫੀਲਡ 'ਚ ਬਿਹਤਰੀਨ ਹੋਣ ਚੰਗਾ ਬੋਲਦੇ ਹੋਣ ਚੰਗਾ ਉਹਨਾਂ ਨਾ ਕਮਾਇਆ ਹੋਏ ਲੇਕਿਨ ਤੁਹਾਡੀ ਰਿਕੁਐਸਟ 'ਤੇ ਤੁਹਾਡੀ ਦਰਖਾਸਤ 'ਤੇ ਅੱਜ ਜ਼ਾਨਾ ਦਰਖਾਸਤ 'ਤੇ ਦੋਵੇਂ ਚੁੱਪ ਹੋ ਜਾਣ ਮਈ ਦੀ 23 ਤਰੀਕ 2026 ਮੈਨੂੰ ਲੈ ਚੱਲ ਆਪਣੇ ਨਾਲ ਅਤੇ ਟਿਕਟਾਂ ਦੋ ਲੈ ਲੈ ਭਾਵੇਂ ਆਪਣੀ ਟਿਕਟ ਦੇ ਪੈਸੇ ਨਾ ਹੋਣ ਹੈ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਮੁੜ ਕੇ ਵਾਪਸ ਆਉਂਦੇ ਹਾਂ ਸਟੇ ਟਿਊਨ ਟੂ 101 FM ਰੇਡੀਓ ਪਾਕਿਸਤਾਨ 3 ਵਜੇ ਤਾਈਂ ਅਸੀਂ ਰਵਾਂਗੇ ਤੁਹਾਡੇ ਨਾਲ ਨਾਲ

0: ਸੱਜਣੋ ਤੇ ਬੇਲਿਓ, ਮੈਂ ਜੇ ਅਲੀ ਜ਼ਫਰ, ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101. ਮੇਰਾ ਮਤਲਬ ਹੈ FM 101.
1: Come on people, come on, get original.

0: ਜੀ ਲਿਸਨਰਸ ਜੀ ਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀ ਤੁਹਾਨੂੰ ਸਭ ਨੂੰ ਕਹਿੰਦੇ ਹਾਂ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ ਤੁਹਾਡੇ ਸਭ ਨਾਲ ਮੁਖਾਤਿਬ ਅਤੇ ਮੌਜੂਦ ਜ਼ੈਨਬ ਅਰਸ਼ਦ ਹੁਣ ਤੋਂ ਲੈ ਕੇ ਠੀਕ 3 ਵਜੇ ਤਾਈਂ ਦੇਸੀ ਬੀਟਸ ਪ੍ਰੋਗਰਾਮ ਦਾ ਨਾਂ ਹੈ ਜੀ। ਸੋ ਦੇਸੀ ਕਿਸਮ ਦੇ ਪੰਜਾਬੀ ਅਤੇ ਸਰਾਇਕੀ ਗੀਤ ਜਿਹੜੇ ਨੇ ਇਸ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰੀਦੇ ਨੇ। ਨਾਲ ਕੋਸ਼ਿਸ਼ ਹੁੰਦੀ ਹੈ ਕਿ ਟੋਪ ਟ੍ਰੈਂਡਿੰਗ ਜਿਹੜੇ ਸੌਂਗਸ ਹੁੰਦੇ ਨੇ ਕਿ ਜਨਾਬ ਜਿਹੜੇ ਕਿ ਕੋਈ ਹਫ਼ਤਾ 10 ਦਿਨ ਪਹਿਲੇ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਹੋਏ, ਅਸੀਂ ਥੋੜ੍ਹੀ ਬਹੁਤ ਰਿਸਰਚ ਜ਼ਾਰਾ ਹਰ ਆਰਜ਼ੇ ਕਰਦਾ ਹੈ ਅਤੇ ਕੋਸ਼ਿਸ਼ ਹੁੰਦੀ ਹੈ ਕਿ ਟ੍ਰੈਂਡਿੰਗ ਦੇ ਜਿਹੜੇ ਸੌਂਗਸ ਹੋਣ ਉਹੀ ਪਲੇ ਹੋਣ। ਅੱਛਾ ਜੀ, ਇੱਕ ਸਵਾਲ ਕਿ ਜਿਹੜਾ ਅਕਸਰ ਆਰਜ਼ੇ ਕੋਲੋਂ ਪੁੱਛਿਆ ਜਾਂਦਾ ਹੈ ਜਾਂ ਜਿਹੜੇ ਵੀ ਕਿਸੇ ਵੀ ਫੀਲਡ ਨਾਲ ਵਾਬਸਤਾ ਹੋਣ, ਖਾਸ ਤੌਰ 'ਤੇ ਮੀਡੀਆ ਦੀ ਫੀਲਡ ਨਾਲ, ਅਤੇ ਮੀਡੀਆ ਬਾਰੇ ਸਭ ਲੋਕ ਬੜਾ ਸ਼ੌਕ ਰੱਖਦੇ ਨੇ, ਇਸ ਫੀਲਡ ਨੂੰ ਜੁਆਇਨ ਕਰਨਾ ਚਾਹੁੰਦੇ ਨੇ, ਇਸ ਸ਼ੋਬੇ ਨੂੰ ਜੁਆਇਨ ਕਰਨਾ ਚਾਹੁੰਦੇ ਨੇ, ਯਕੀਨੀ ਤੌਰ 'ਤੇ ਸਿੱਖਣ ਨੂੰ ਬਹੁਤ ਕੁਝ ਹੈ ਜੀ। ਅਗਰ ਅਸੀਂ ਆਪਣੀ ਜ਼ਿੰਦਗੀ 'ਚ ਬੜੀ ਬਿਹਤਰੀ ਚਾਹੁੰਦੇ ਹਾਂ ਜਾਂ ਫਿਰ ਆਪਣੇ ਬੋਲਣ 'ਚ, ਆਪਣੀ ਕਮਿਊਨੀਕੇਸ਼ਨ 'ਚ ਬੜੀ ਇੰਪਰੂਵਮੈਂਟ ਚਾਹੁੰਦੇ ਹਾਂ, ਕਮਿਊਨੀਕੇਟ ਕਰਨਾ ਵੀ ਕਿਸੇ ਸਕਿੱਲ ਤੋਂ ਘੱਟ ਗੱਲ ਨਹੀਂ ਹੈ, ਕਿਸੇ ਮੁਹਾਰਤ ਤੋਂ ਘੱਟ ਗੱਲ ਨਹੀਂ ਹੈ, ਕਿਉਂਕਿ ਜ਼ਿੰਦਗੀ ਦੇ ਬਹੁਤ ਸਾਰੇ ਮੌਕੇ ਅਸੀਂ ਮਿਸ ਕਰ ਜਾਂਦੇ ਹਾਂ ਸਿਰਫ ਔਰ ਸਿਰਫ ਇਸ ਵਜ੍ਹਾ ਤੋਂ ਕਿ ਸਾਹਮਣੇ ਵਾਲੇ ਨਾਲ ਗੱਲ ਕਿਸ ਤਰ੍ਹਾਂ ਕਰਨੀ ਹੈ, ਸਾਡੇ ਅੰਦਰ ਕੌਨਫੀਡੈਂਸ ਨਹੀਂ ਹੁੰਦਾ, ਖੁਦ ਇਤਮਾਦੀ ਨਹੀਂ ਹੁੰਦੀ, ਸਾਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਗੱਲ ਨੂੰ ਅੱਗੇ ਲੈ ਕੇ ਕਿਸ ਤਰ੍ਹਾਂ ਚੱਲਣਾ ਹੈ। ਅਸੀਂ ਵੇਖਦੇ ਹਾਂ ਕਿ ਮੀਟਿੰਗਸ 'ਚ ਜਾਂ ਦਫਾਤਰ 'ਚ ਜਿਸ ਵੇਲੇ ਮੀਟਿੰਗਸ ਹੁੰਦੀਆਂ ਨੇ ਅਤੇ ਕੋਈ ਜੀ ਐਸੇ ਵੀ ਹੁੰਦੇ ਨੇ ਨਾਲ ਮੀਟਿੰਗ ਦਾ ਹਿੱਸਾ ਹੁੰਦੇ ਨੇ ਕਿ ਜਿਨ੍ਹਾਂ ਦੇ ਦਿਮਾਗ 'ਚ ਬੜੇ ਆਈਡੀਆਜ਼ ਹੁੰਦੇ ਨੇ, ਬੜੀ ਇੱਕ ਸੋਚ ਹੁੰਦੀ ਹੈ ਜਾਂ ਉਹ ਬਿਹਤਰੀ ਵਾਸਤੇ, ਉਸ ਇਦਾਰੇ ਦੀ ਬਿਹਤਰੀ ਵਾਸਤੇ ਬੜਾ ਕੁਝ ਕਹਿਣਾ ਚਾਹ ਰਹੇ ਹੁੰਦੇ ਨੇ, ਲੇਕਿਨ ਉਹ ਨਾਲ ਵਾਲੇ ਦੇ ਕੰਨ 'ਚ ਗੱਲ ਕਰ ਰਹੇ ਹੁੰਦੇ ਨੇ ਕਿ ਜ਼ਰਾ ਸਾਡੀ ਇਹ ਗੱਲ ਅੱਗੇ ਕਹਿ ਦੇਣਾ, ਇੰਝ ਕਰਕੇ ਕੋਨੀ ਮਾਰੇ ਹੁੰਦੇ ਨੇ। ਮਤਲਬ ਕੌਨਫੀਡੈਂਸ ਦੀ ਕਿਤੇ ਨਾ ਕਿਤੇ ਕਮੀ ਜਿਹੜੀ ਆ ਹੁੰਦੀ ਹੈ। ਕੌਨਫੀਡੈਂਸ, ਖੁਦ ਇਤਮਾਦੀ ਸਾਰੀ ਜ਼ਿੰਦਗੀ ਸਾਡੇ ਕੰਮ ਆਉਣ ਵਾਲੀ ਸ਼ੈ ਹੋਵੇ। ਐਸਾ ਨਹੀਂ ਹੈ ਕਿ ਤੁਸੀਂ ਸਿਰਫ ਔਰ ਸਿਰਫ ਬ੍ਰੌਡਕਾਸਟਰ ਬਣੋਗੇ ਜਾਂ ਤੁਸੀਂ ਮੀਡੀਆ ਜੁਆਇਨ ਕਰੋਗੇ ਤਾਂਹੀਓ ਤੁਸੀਂ ਇਹ ਕੋਰਸਿਸ ਜਾਂ ਇਹਨਾਂ ਚੀਜ਼ਾਂ ਨੂੰ ਲਰਨ ਕਰੋਗੇ, ਇਹ ਚੀਜ਼ ਜ਼ਰੂਰੀ ਨਹੀਂ ਹੈ ਜੀ। ਸੋ ਰੇਡੀਓ ਪਾਕਿਸਤਾਨ ਜਨਾਬ, ਤੁਸੀਂ ਅਗਰ ਬ੍ਰੌਡਕਾਸਟਿੰਗ ਸਿੱਖਣਾ ਚਾਹੁੰਦੇ ਹੋ, ਆਪਣੀ ਕਮਿਊਨੀਕੇਸ਼ਨ ਨੂੰ ਬਿਹਤਰ ਕਰਨਾ ਚਾਹੁੰਦੇ ਹੋ, ਆਪਣਾ ਬੋਲਣਾ ਬਿਹਤਰ ਕਰਨਾ ਚਾਹੁੰਦੇ ਹੋ, ਤਾਂ ਯਕੀਨੀ ਤੌਰ 'ਤੇ ਤੁਸੀਂ ਸਾਡਾ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਹੈ ਨਾ, ਆਰ ਜੇ ਐਂਡ ਬ੍ਰੌਡਕਾਸਟਿੰਗ ਇੰਟਰਨਸ਼ਿਪ ਜਿਹੜਾ ਟ੍ਰੇਨਿੰਗ ਪ੍ਰੋਗਰਾਮ ਹੈ, ਉਸਨੂੰ ਤੁਸੀਂ ਜ਼ਰੂਰ ਜੁਆਇਨ ਕਰੋ। 16 ਜੂਨ ਤੋਂ ਜਨਾਬ ਇਸ ਪ੍ਰੋਗਰਾਮ ਦਾ ਜਿਹੜਾ ਆਗਾਜ਼ ਹੋਏਗਾ, ਇਸ ਟ੍ਰੇਨਿੰਗ ਦਾ ਆਗਾਜ਼ ਹੋਏਗਾ, ਜਿਹਦੇ 'ਚ ਤੁਹਾਨੂੰ ਬ੍ਰੌਡਕਾਸਟਿੰਗ ਸਿਖਾਈ ਜਾਏਗੀ, ਬੋਲਣ ਦਾ ਤਰੀਕਾ ਸਿਖਾਇਆ ਜਾਏਗਾ। ਉਸ ਤੋਂ ਇਲਾਵਾ ਹੁੰਦੀ ਅਗਰ ਗੱਲ ਕਰੀਏ ਤਾਂ ਦੌਰੇ ਜਦੀਦ 'ਚ ਪੋਡਕਾਸਟਿੰਗ ਬੜੀ ਆਮ ਹੋ ਗਈ ਹੈ, ਹਰ ਕੋਈ ਜਨਾਬ ਪ੍ਰਾਈਵੇਟਲੀ ਵੀ ਆਪਣਾ ਕੰਮ ਕਰ ਰਿਹਾ ਹੈ। ਡਿਜੀਟਲ ਮੀਡੀਆ ਜਿਹੜਾ ਹੈ ਨਾ, ਬਹੁਤ ਜ਼ਿਆਦਾ ਲੋਕ ਪਸੰਦ ਵੀ ਕਰਦੇ ਨੇ ਅਤੇ ਸੁਣਦੇ ਵੀ ਨੇ, ਲੋਕ ਵਾਇਰਲ ਵੀ ਹੁੰਦੇ ਨੇ, ਰੀਲਸ ਬਣਾਉਂਦੇ ਨੇ, ਸ਼ੋਰਟਸ ਬਣਾਉਂਦੇ ਨੇ। ਸੋ ਅਗਰ ਪੋਡਕਾਸਟਿੰਗ ਵੀ ਸਿੱਖਣਾ ਚਾਹੁੰਦੇ ਹੋ, ਪੋਡਕਾਸਟ ਫਿਊਚਰ 'ਚ ਤੁਸੀਂ ਕਰਨਾ ਚਾਹੁੰਦੇ ਹੋ, ਬ੍ਰੌਡਕਾਸਟਿੰਗ ਕਰਨਾ ਚਾਹੁੰਦੇ ਹੋ, ਮਾਈਕ 'ਤੇ ਕੌਨਫੀਡੈਂਸ ਚਾਹੁੰਦੇ ਹੋ, ਤਾਂ ਤੁਸੀਂ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਜ਼ਰੂਰ ਹਿੱਸਾ ਬਣ ਸਕਦੇ ਹੋ। ਇਹਦੇ ਨਾਲ ਅਗਰ ਗੱਲਬਾਤ ਕਰੀਏ ਤਾਂ ਗ੍ਰੈਜੂਏਟ ਹੋਣਾ ਤੁਹਾਡਾ ਲਾਜ਼ਮੀ ਹੈ ਜੀ, ਗ੍ਰੈਜੂਏਸ਼ਨ ਹੋਣੀ ਲਾਜ਼ਮੀ ਹੈ। 28 ਸਾਲ ਤੋਂ ਘੱਟ ਉਮਰ ਹੋਏ ਜਾਂ 28 ਹੋਏ, ਨਾਲ ਤੁਸੀਂ ਯੂਨੀਵਰਸਿਟੀ ਦੇ ਸਟੂਡੈਂਟ ਵੀ ਹੋਵੋ। ਸੋ ਅਗਰ ਤੁਸੀਂ ਇਸ ਕ੍ਰਾਈਟੇਰੀਆ 'ਤੇ ਪੂਰਾ ਉਤਰਦੇ ਹੋ, ਇਸ ਕ੍ਰਾਈਟੇਰੀਆ 'ਤੇ ਮੀਟ ਕਰਦੇ ਹੋ, ਤਾਂ ਜ਼ਰੂਰ ਸਾਡਾ ਇੰਟਰਨਸ਼ਿਪ ਜਿਹੜਾ ਪ੍ਰੋਗਰਾਮ ਹੈ, ਟ੍ਰੇਨਿੰਗ ਪ੍ਰੋਗਰਾਮ ਹੈ, ਉਸਨੂੰ ਜ਼ਰੂਰ ਜੁਆਇਨ ਕਰੋ। ਕੱਲ੍ਹ ਨੂੰ ਹੋ ਸਕਦਾ ਹੈ ਜਿਸ ਥਾਂ 'ਤੇ ਅਸੀਂ ਬੈਠੇ ਹਾਂ ਇੱਥੇ ਪ੍ਰੋਗਰਾਮ ਕਰ ਰਹੇ ਹਾਂ, ਅਤੇ ਤੁਸੀਂ ਜ਼ਬਰਦਸਤ ਜਿਹਾ ਤੁਹਾਡਾ ਕੌਨਫੀਡੈਂਸ ਹੋ ਜਾਏ ਅਤੇ ਤੁਸੀਂ ਵੀ ਕੱਲ੍ਹ ਨੂੰ ਇੱਥੇ ਹੀ ਸਾਡੇ ਨਾਲ ਇੱਥੇ ਬਹਿ ਕੇ ਪ੍ਰੋਗਰਾਮ ਕਰ ਰਹੇ ਹੋਵੋ, ਕਿਉਂਕਿ ਇਹ ਜਿਹੜੇ ਸਵਾਲਾਤ ਨੇ ਨਾ, ਅਕਸਰ ਔਕਾਤ ਹਰ ਕੋਈ ਪੁੱਛ ਰਿਹਾ ਹੁੰਦਾ ਹੈ, ਲੋਕ ਬੜਾ ਚਾਹ ਰਹੇ ਹੁੰਦੇ ਨੇ। ਜਿਸ ਤਰ੍ਹਾਂ ਮੈਂ ਅਗਰ ਆਪਣੀ ਗੱਲ ਕਰਾਂ ਤਾਂ ਮੇਰਾ ਬਕਾਇਦਾ ਜਨਾਬ ਪੈਸ਼ਨ ਵੀ ਆ ਰਿਹਾ ਹੈ, ਬਹੁਤ ਜ਼ਿਆਦਾ ਜਨੂੰਨ ਦੀ ਹੱਦ ਤੀਕਰ ਸ਼ੌਕ ਸੀ, ਅਤੇ ਮੈਂ ਚਾਹੁੰਦੀ ਵੀ ਸੀ ਕਿ ਜੀ ਕਦੀ ਕੋਈ ਨਾ ਕੋਈ ਓਪਰਚੁਨਿਟੀ ਐਸੀ ਮਿਲ ਜਾਏ ਅਤੇ ਮੈਂ ਲੋਕਾਂ ਨਾਲ ਮੁਖਾਤਿਬ ਹੋਵਾਂ, ਸਾਮਈ ਨਾਲ ਮੁਖਾਤਿਬ ਹੋਵਾਂ, ਅਤੇ ਨਾਲ ਸਾਡੀ ਵੱਡੀ ਖੁਸ਼ਕਿਸਮਤੀ ਇਹ ਵੀ ਹੈ ਕਿ ਸਾਡੇ ਨਾਲ ਮੌਜੂਦ ਨੇ ਜ਼ੁਬੈਰ ਬਸ਼ੀਰ ਸਾਹਿਬ, ਸਾਡੇ ਪ੍ਰੋਡਿਊਸਰ ਨੇ ਜੀ, ਅਤੇ ਉਸ ਤੋਂ ਇਲਾਵਾ ਜ਼ੁਬੈਰ ਸਾਹਿਬ ਨੂੰ ਮੈਂ ਵੇਖ ਕੇ ਨਾ ਤਾਂ ਯਕੀਨ ਮਨੋ ਆਡੀਸ਼ਨ ਵਾਲੀ ਫੀਲ ਜਿਹੜੀ ਆ ਫਿਰ ਤੋਂ ਵਾਪਸ ਆ ਗਈ। ਸਰ, ਅਸਲਾਮ ਅਲੈਕੁਮ।
1: ਵਾਲੇਕੁਮ ਅਸਲਾਮ। ਚੂੰਕਿ ਤੁਸੀਂ ਗੱਲ ਕਰਦੇ ਪਏ ਸੋ ਇੰਟਰਨਸ਼ਿਪ ਪ੍ਰੋਗਰਾਮ ਦੀ,
0: ਜੀ ਸਰ,
1: ਔਰ ਚੂੰਕਿ ਮੈਂ ਇਹਦੀਆਂ ਚੀਜ਼ਾਂ ਦੇਖ ਰਿਹਾ ਸਾਰੀ, ਮੈਂ ਕਿਹਾ ਜਨਾਬ ਕਿਉਂ ਨਾ ਤੁਹਾਡੇ ਕੋਲ ਪਹੁੰਚੀਏ ਅਤੇ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ ਦੱਸੀਏ ਕਿ ਇੰਟਰਨਸ਼ਿਪ ਪ੍ਰੋਗਰਾਮ ਕੀ ਹੈ।
0: ਸਰ, ਸਾਡੀ ਖੁਸ਼ਕਿਸਮਤੀ ਹੈ, ਸਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਆਪ ਆ ਗਏ ਹੋ, ਤਸ਼ਰੀਫ ਲਿਆਇਓ ਸਟੂਡੀਓ 'ਚ ਅਤੇ ਲੋਕਾਂ ਨੂੰ ਗਾਈਡ ਕਰੋਗੇ। ਮੈਂ ਕਿਹਾ ਕਿ ਬ੍ਰੌਡਕਾਸਟਿੰਗ ਜਾਂ ਫਿਰ ਪੋਡਕਾਸਟਿੰਗ, ਜਿੱਦਾਂ ਕਿ ਬੜਾ ਹੁਣ ਟ੍ਰੈਂਡ ਹੈ, ਰੁਝਾਨ ਹੈ, ਜ਼ਰੂਰੀ ਨਹੀਂ ਹੈ ਕਿ ਇਹ ਇਹਨਾਂ ਫੀਲਡਸ ਵਾਸਤੇ ਟ੍ਰੇਨਿੰਗ ਪ੍ਰੋਗਰਾਮ ਹੈ, ਬਲਕਿ ਕੌਨਫੀਡੈਂਸ ਨੂੰ ਬਿਹਤਰ ਕਰਨ ਵਾਸਤੇ ਇਨ ਫਿਊਚਰ ਬਹੁਤ ਸਾਰੀਆਂ ਚੀਜ਼ਾਂ ਜਨਾਬ ਸਾਡੇ ਕੰਮ ਆਉਂਦੀਆਂ ਨੇ ਅਗਰ ਅਸੀਂ ਅੱਛਾ ਬੋਲਣ ਵਾਲੇ ਹੋਈਏ।
1: ਬਿਲਕੁਲ, ਦੇਖੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰੀਏ ਨਾ ਕਰੀਏ, ਅਸੀਂ ਕਮਿਊਨੀਕੇਟ ਜ਼ਰੂਰ ਕਰਨਾ ਹੈ।
0: ਬਿਲਕੁਲ,
1: ਮਸਲਨ ਅੱਜ ਕੱਲ੍ਹ ਦੀ ਅਗਰ ਅਸੀਂ ਗੱਲ ਕਰੀਏ ਤਾਂ ਜਨਾਬ ਅਸੀਂ ਬੱਕਰੇ ਲੱਭਦੇ ਫਿਰਨੇ ਹਾਂ। ਜਿਹੜਾ ਚੰਗਾ ਕਮਿਊਨੀਕੇਟਰ ਹੈ, ਜਿਹੜਾ ਚੰਗਾ ਸੌਦਾ ਕਰ ਸਕਦਾ, ਚੰਗੀ ਗੱਲਬਾਤ ਕਰ ਸਕਦਾ, ਉਹ ਚੰਗਾ ਜਾਨਵਰ ਘਰ ਲੈ ਆਉਂਦਾ ਔਰ ਮੇਰੇ ਵਰਗਾ ਜਿਹੜਾ ਵਿਚਾਰਾ ਜਾਂਦਾ ਉਹ ਠੱਗੀ ਖਾ ਕੇ ਘਰ ਆ ਜਾਂਦਾ ਅਤੇ ਅਸੀਂ ਜਨਾਬ ਇਹਨਾਂ ਚੀਜ਼ਾਂ ਨੂੰ ਵੇਖਦਿਆਂ ਹੋਇਆਂ ਸੋਚਿਆ ਕਿ ਕਿਉਂ ਨਾ ਇੱਕ ਐਸਾ ਪ੍ਰੋਗਰਾਮ ਕੀਤਾ ਜਾਏ ਜਿਹਦੇ 'ਚ ਜਾਨਵਰ ਵਰਗੇ ਸਾਡੇ ਕੋਲ ਚੰਗੇ ਚੰਗੇ ਬੋਲਣ ਵਾਲੇ ਲੋਕ ਨੇ ਇਹਨਾਂ ਸਾਰਿਆਂ ਨੂੰ ਬਿਠਾਇਆ ਜਾਏ ਅਤੇ ਨੌਜਵਾਨ ਬੱਚੇ ਜਿਹੜੇ ਇਸ ਫੀਲਡ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਜਾਂ ਨਹੀਂ ਕਰਨਾ ਚਾਹੁੰਦੇ ਜਾਂ ਕੋਈ ਟੀਚਰ ਬਣ ਰਿਹਾ ਕੋਈ ਵਕੀਲ ਬਣ ਰਿਹਾ ਕੋਈ ਡਾਕਟਰ ਬਣਦਾ ਪਿਆ ਸਭ ਨੂੰ ਆਪਣੇ ਆਪਣੇ ਸ਼ੋਬੇ ਦੇ ਵਿੱਚ ਕਮਿਊਨੀਕੇਟ ਕਰਨ ਦੀ ਜ਼ਰੂਰਤ ਹੈ ਆਪਣਾ ਮਾਫਿਜ਼ ਜ਼ਮੀਰ ਜਿਹੜਾ ਆਪਣੀ ਜਿਹੜੀ ਗੱਲ ਹੈ ਉਹ ਕਰਨ ਦਾ ਉਹਦੇ ਕੋਲ ਫਨ ਹੋਣਾ ਚਾਹੀਦਾ
0: ਅਤੇ
1: ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਇੰਟਰਨਸ਼ਿਪ ਟ੍ਰੇਨਿੰਗ ਪ੍ਰੋਗਰਾਮ ਹੈ ਇਹਦੇ ਵਿੱਚ ਮੁਖਤਲਿਫ ਮੋਡਿਊਲਸ ਨੇ ਤਕਰੀਬਨ 8 ਹਫ਼ਤੇ ਦਾ ਪ੍ਰੋਗਰਾਮ ਹੈ
0: ਅਤੇ
1: ਇਹਦੇ ਵਿੱਚ ਬੜੇ ਬੜੇ ਵੱਡੇ ਲੋਕ ਆਉਣਗੇ ਉਹ ਆ ਕੇ ਆਪਣੇ ਤਜਰਬਾਤ ਸ਼ੇਅਰ ਕਰਨਗੇ ਕਿ ਕਿਵੇਂ ਉਹ ਮਾਈਕ ਦੇ ਫੀਅਰ 'ਤੇ ਉਹਨਾਂ ਨੇ ਓਵਰਕਮ ਕੀਤਾ ਕਿਵੇਂ ਉਹ ਆਪਣੀ ਗੱਲ ਲੋਕਾਂ ਤੱਕ ਉਹਨਾਂ ਨੇ ਪਹੁੰਚਾਈ ਔਰ ਆਪਣੀ ਜ਼ਿੰਦਗੀ 'ਚ ਕਾਮਯਾਬ ਹੋਏ ਉਹ ਵੀ ਆ ਕੇ ਆਪਣੇ ਤਜਰਬਾਤ ਸ਼ੇਅਰ ਕਰਨਗੇ ਫਿਰ ਨਾਲ ਹੀ ਨਾਲ ਜਿਹੜੀ ਅਕੈਡਮੀਆ ਜਿਹਨੂੰ ਅਸੀਂ ਕਹਿੰਦੇ ਹਾਂ ਅਸਾਤਜ਼ਾ ਜਿਹੜੇ ਨੇ ਵੱਡੇ ਅਸਾਤਜ਼ਾ ਜਿਨ੍ਹਾਂ ਨੇ ਲੋਕਾਂ ਨੂੰ ਬਣਾਇਆ ਉਹ ਵੀ ਇੱਥੇ ਆਉਣਗੇ ਦੱਸਣਗੇ ਕਿ ਕਿਵੇਂ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਹੱਕ 'ਚ ਲਿਆਉਣਾ
0: ਸਹੀ ਸਹੀ ਜ਼ਬਰਦਸਤ ਜ਼ਬਰਦਸਤ ਉਹ ਮੈਨੂੰ ਉਹ ਵੀ ਗੱਲ ਯਾਦ ਹੈ ਲਿਸਨਰਸ ਬਿਲਕੁਲ ਜ਼ੁਬੈਰ ਬਸ਼ੀਰ ਸਾਹਿਬ ਮੇਰੇ ਆਡੀਸ਼ਨ 'ਚ ਵੀ ਜ਼ਾਹਰ ਹੈ ਮੇਰੇ ਨਾਲ ਸਨ ਬਲਕਿ ਮੈਂ ਇਹਨਾਂ ਦੇ ਨਾਲ ਸੀ ਅਤੇ ਮੈਂ ਜਿਸ ਵੇਲੇ ਇਹਨਾਂ ਨੂੰ ਵੇਖਿਆ ਤਾਂ ਮੈਂ ਕਿਹਾ ਅੱਛਾ ਉਹਨਾਂ ਕਿਹਾ ਕਿ ਪੁੱਤਰ ਤੁਸੀਂ ਸਿਲੈਕਟ ਹੋਣ ਆਇਓ ਮੈਂ ਕਿਹਾ ਹਾਂਜੀ ਸਰ ਅੱਛਾ ਤੁਸੀਂ ਕਿਹਾ ਫਿਰ ਕਿ ਤੁਸੀਂ ਫਿਰ ਅਗਲੇ ਵਾਰੇ ਫਿਰ ਪਿਛਲੇ ਮਤਲਬ ਅਗਲੇ ਸਾਲ ਫਿਰ ਆਡੀਸ਼ਨ ਦੇਣ ਆਓਗੇ ਮੈਂ ਕਿਹਾ ਨਹੀਂ ਸਰ ਮੈਂ ਸਿਲੈਕਟ ਹੋ ਕੇ ਜਾਵਾਂਗੀ ਤੁਸੀਂ ਕਿਹਾ ਕਿ ਹਾਂਜੀ ਤੁਹਾਡੀ ਇਸ ਗੱਲ 'ਤੇ ਮੈਂ ਤੁਹਾਨੂੰ ਸਿਲੈਕਟ ਕੀਤਾ ਅਤੇ ਕਦੇ ਕਦਾਰ ਕੁਝ ਚੀਜ਼ਾਂ ਜਿਹੜੀਆਂ ਨੇ ਵਾਕਈ ਸਾਡੀ ਫੇਵਰ 'ਚ ਹੁੰਦੀਆਂ ਨੇ ਲੇਕਿਨ ਅਸੀਂ ਬਾਜ਼ ਔਕਾਤ ਕਹਿ ਲਓ ਕਿ ਵਕਤੀ ਤੌਰ 'ਤੇ ਸ਼ਾਇਦ ਉਸ ਤਰ੍ਹਾਂ ਦਾ ਜਵਾਬ ਨਹੀਂ ਦੇ ਸਕਦੇ ਉਸ ਤਰ੍ਹਾਂ ਕਮਿਊਨੀਕੇਟ ਨਹੀਂ ਕਰ ਸਕਦੇ ਫਿਰ ਉਹ ਵੀ ਵੇਲਾ ਸੀ ਕਿ ਜਿਸ ਵੇਲੇ ਜ਼ੁਬੈਰ ਸਾਹਿਬ ਨੇ ਉਨੀ ਮੇਰੀਆਂ ਗਲਤੀਆਂ ਕੱਢੀਆਂ ਅਤੇ ਉਹਨਾਂ ਕਿਹਾ ਕਿ ਇਹ ਗਲਤੀ ਜਿਹੜੀ ਹੈ ਪ੍ਰੋਗਰਾਮ 'ਚ ਨਾਲ ਅਲਹਮਦੁਲਿਲਾ ਜੀ ਤੁਹਾਡੇ ਕੋਲੋਂ ਸਿੱਖਣ ਦਾ ਮੌਕਾ ਸਾਨੂੰ ਮਿਲਿਆ ਅਤੇ ਸਾਡੇ ਸੁਣਨ ਵਾਲੇ ਜਿਹੜੇ ਨੇ ਉਹ ਵੀ ਇਸ ਮੌਕੇ ਤੋਂ ਜ਼ਰੂਰ ਫਾਇਦਾ ਚੁੱਕਣ ਅਸੀਂ ਹਮੇਸ਼ਾ ਤੁਹਾਨੂੰ ਵੈਲਕਮ ਕਰਦੇ ਹਾਂ ਅਤੇ ਨਾਲ ਰੇਡੀਓ ਪਾਕਿਸਤਾਨ ਦੀ ਅਗਰ ਗੱਲ ਕਰੀਏ ਤਾਂ ਅਲਹਮਦੁਲਿਲਾ ਜੀ ਇੱਥੋਂ ਬੜਾ ਟੈਲੈਂਟ ਅਸੀਂ ਮੁਤਾਰਫ ਕਰਾਇਆ ਅਤੇ ਹੁਣ ਵੀ ਇਸੇ ਕੋਸ਼ਿਸ਼ 'ਚ ਸ਼ਾਮਿਲ ਜਨਾਬ ਅਸੀਂ ਰਵਾਂਗੇ ਵੀ ਅਤੇ ਇਹ ਪ੍ਰੋਗਰਾਮ ਜਿਹੜਾ ਇਹਦੀ ਨੁਮਾਇੰਦਗੀ ਬਿਲਕੁਲ ਕਰ ਰਿਹਾ ਜੀ
1: ਔਰ ਜਿਹੜੇ ਤੁਸੀਂ ਦੋਸਤ ਇਹਦੇ 'ਚ ਸ਼ਾਮਿਲ ਹੋਣਾ ਚਾਹੁੰਦੇ ਨੇ ਕਿਉਂਕਿ ਮੈਨੂੰ ਲੱਗ ਰਿਹਾ ਕਿ ਫਸਟ ਕਮ ਫਸਟ ਸਰਵ ਹੋ ਜਾਏਗਾ
0: ਜੀ ਜੀ
1: ਪਹਿਲੇ ਤਾਂ ਸਾਨੂੰ ਸੀ ਕਿ ਸ਼ਾਇਦ ਇਹਦੇ 'ਚ ਲੋਕਾਂ ਦੀ ਉਸ ਤਰ੍ਹਾਂ ਸ਼ਮੂਲੀਅਤ ਨਾ ਹੋਏ ਇਹਨੂੰ ਅਸੀਂ ਪਰਸੋਂ ਰਾਤ ਲਾਂਚ ਕੀਤਾ ਅਤੇ ਹੁਣ ਤੀਕਰ ਜਿੰਨੇ ਲੋਕ ਸਾਨੂੰ ਚਾਹੀਦੇ ਸੀ ਉਸ ਤੋਂ ਜ਼ਿਆਦਾ ਲੋਕ ਸਾਡੇ ਕੋਲ ਇਨਰੋਲ ਹੋ ਚੁੱਕੇ ਨੇ
0: ਅਰੇ ਵਾਹ ਵਾਹ
1: ਲੇਕਿਨ ਅਸੀਂ ਉਹਨੂੰ ਫਾਰਮ ਨੂੰ ਬੰਦ ਨਹੀਂ ਕੀਤਾ ਹਾਲੇ ਤੀਕਰ ਓਪਨ ਰੱਖਿਆ
0: ਠੀਕ ਅਤੇ
1: ਜਿਹੜੇ ਵੀ ਦੋਸਤ ਇਹਦੇ ਸ਼ਾਮਿਲ ਹੋਣਾ ਚਾਹੁੰਦੇ ਨੇ ਉਹ ਸ਼ਾਮਿਲ ਹੋਣ
0: ਪਹਿਲੇ ਆਈਏ ਪਹਿਲੇ ਪਾਈਏ
1: ਪਹਿਲੇ ਆਈਏ ਪਹਿਲੇ ਪਾਈਏ
0: ਬਿਲਕੁਲ ਠੀਕ ਹੈ
1: ਅਤੇ ਇਹਦੇ 'ਚ ਇੱਕ ਚੀਜ਼ ਜਿਹੜੀ ਦੱਸਣ ਦੀ ਜ਼ਰੂਰਤ ਹੈ ਅਸਦ ਅਬਰਾਰ ਸਾਹਿਬ ਨੇ ਡਾਕਟਰ ਅਹਿਮਦ ਸੁਹੇਲ ਬਸਰਾ ਸਾਹਿਬ ਨੇ ਔਰ ਦੀਗਰ ਅਸੀਂ ਮੁਖਤਲਿਫ ਯੂਨੀਵਰਸਿਟੀਆਂ ਜਾ ਰਹੇ ਸਾਂ ਕੁਝ ਦਿਨਾਂ ਤੋਂ ਨਾ
0: ਆਡੀਸ਼ਨਸ
1: ਕਰਨ ਵਾਸਤੇ ਔਰ ਦੀਗਰ ਕੰਮਾਂ ਵਾਸਤੇ ਅੱਛਾ ਉੱਥੇ ਜਿਹੜੀ ਅਸੀਂ ਚੀਜ਼ ਜਾ ਕੇ ਦੇਖੀ ਕਿ ਇੱਕ ਬੰਦਾ ਪੀ ਐੱਚ ਡੀ ਸਕੋਲਰ ਹੈ ਲੇਕਿਨ ਜਦੋਂ ਉਹ ਤੁਹਾਡੇ ਨਾਲ ਗੱਲ ਕਰਦਾ ਤੁਹਾਡੇ ਨਾਲ ਅੱਖਾਂ 'ਚ ਅੱਖਾਂ ਨਹੀਂ ਉਹ ਪਾ ਪਾ ਰਿਹਾ ਅੱਛਾ ਉਹ ਆਪਣੇ ਦਿਲ ਦੀ ਗੱਲ ਜਿਵੇਂ ਉਹ ਬਿਆਨ ਕਰਨਾ ਚਾਹ ਰਿਹਾ ਉਹ ਨਹੀਂ ਕਰ ਸਕਦਾ ਅੱਛਾ ਫਿਰ ਅਗਰ ਅਸੀਂ 8-10 ਬੰਦਿਆਂ ਨਾਲ ਗੁਫ਼ਤਗੂ ਕਰ ਰਹੇ ਹਾਂ ਤਾਂ 2 ਜਾਂ 3 ਨੇ ਜਿਹੜੇ ਲੀਡ ਕਰਦੇ ਪਏ ਨੇ ਬਾਕੀ ਪੈਸਿਵ ਲਿਸਨਰ ਬਣੇ ਨੇ ਉੱਥੇ ਨਾ ਅਤੇ ਇਹਨਾਂ ਚੀਜ਼ਾਂ ਨੇ ਸਾਨੂੰ ਮਜਬੂਰ ਕੀਤਾ ਕਿ ਕਿਉਂ ਨਾ ਅਸੀਂ ਐਸੀ ਐਕਸਰਸਾਈਜ਼ ਕਰਾਈਏ ਅਤੇ ਜਿਹਦੇ 'ਚ ਲੋਕਾਂ ਦਾ ਇਹ ਜਿਹੜਾ ਝਾਕਾ ਹੈ ਉਹ ਲਾਈਏ
0: ਅਤੇ
1: ਇਹਦਾ ਸਾਨੂੰ ਯਕੀਨ ਹੈ ਕਿ ਜਦੋਂ ਇਹ ਪ੍ਰੋਗਰਾਮ ਮੁੱਕੇਗਾ ਅਤੇ ਅਸੀਂ ਸੁਸਾਇਟੀ ਨੂੰ ਅਗਰ 10-20-25 ਚੰਗੇ ਲੋਕ ਦੇ ਸਕੇ ਤੇ ਅਸੀਂ
0: ਬਿਲਕੁਲ ਬਿਲਕੁਲ ਤੇ ਬਾਅਦੋਂ ਕੋਈ ਸਰਟੀਫਿਕੇਟਸ ਵਗੈਰਾ ਵੀ ਮਿਲਣਗੇ
1: ਜੀ ਬਿਲਕੁਲ ਇੰਟਰਨਸ਼ਿਪ ਪ੍ਰੋਗਰਾਮ ਜਦੋਂ ਮੁਕੰਮਲ ਹੋਏਗਾ ਬੁਨਿਆਦੀ ਤੌਰ ਤੇ ਇਹ ਵਿਫਾਕੀ ਵਜ਼ੀਰ ਇਤਲਾਤ ਤੇ ਨਸ਼ਰੀਆਤ ਤਾਉਲਾ ਤਾਰੜ ਸਾਹਿਬ ਖੁਦ ਉਹ ਨੌਜਵਾਨ ਨੇ ਫਿਰ ਵਜ਼ੀਰ ਆਜ਼ਮ ਪਾਕਿਸਤਾਨ ਨੌਜਵਾਨ ਸੋਚ ਰੱਖਣ ਵਾਲੇ ਨੇ ਕਿਉਂਕਿ ਉਹਨਾਂ ਦੇ ਆਲੇ ਦੁਆਲੇ ਅਗਰ ਤੁਸੀਂ ਦੇਖੋ ਤੇ ਨੌਜਵਾਨਾਂ ਦਾ ਝੁਰਮਟ ਰਹਿੰਦਾ ਨੌਜਵਾਨਾਂ 'ਚੋਂ ਬੜੇ ਖੁਸ਼ ਰਹਿੰਦੇ ਨੇ ਤੇ ਉਹਨਾਂ ਦਾ ਵਿਜ਼ਨ ਹੈ ਕਿ ਯੂਥ ਨੂੰ ਸਕਿੱਲ ਵਾਈਜ਼ ਇੰਪਾਵਰ ਕੀਤਾ ਜਾਏ
0: ਬਹੁਤ ਜ਼ਰੂਰੀ
1: ਯਾਨੀ ਡਿਗਰੀਆਂ ਸਾਡੇ ਕੋਲ ਹੈ ਨੇ ਲੇਕਿਨ ਸਾਡੇ ਕੋਲ ਸਕਿੱਲਸ ਨਹੀਂ ਹੈਗੀ ਅਤੇ ਸਾਨੂੰ ਇੱਕੋ ਸਕਿੱਲ ਆਉਂਦੀ ਸੀ ਕਿ ਲੋਕਾਂ ਨੂੰ ਬੋਲਣਾ ਸਿਖਾਇਆ ਜਾਏ
0: ਅਤੇ
1: ਅਸੀਂ ਰੇਡੀਓ ਪਾਕਿਸਤਾਨ ਨੇ ਆਪਣੇ ਵੱਲੋਂ ਇਹ ਪਹਿਲ ਕੀਤੀ ਔਰ ਅਸੀਂ ਇਹ ਸਕਿੱਲ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਅਸਦ ਅਬਰਾਰ ਸਾਹਿਬ ਡਾਕਟਰ ਅਹਿਮਦ ਸੁਹੇਲ ਬਸਰਾ ਸਾਹਿਬ ਇਹਦੇ ਰੂਹੇ ਰਵਾਂ ਨੇ ਬੜੀ ਐਫਰਟ ਕੀਤੀ ਉਹਨਾਂ ਨੇ ਇੰਨੀ ਗਰਮੀ ਦੇ ਵਿੱਚ 45-45 ਡਿਗਰੀ ਸੈਂਟੀਗ੍ਰੇਡ 'ਚ ਮੁਖਤਲਿਫ ਜਗ੍ਹਾ 'ਤੇ ਅਸੀਂ ਗਏ ਔਰ ਲੋਕਾਂ ਤੱਕ ਆਪਣਾ ਪੈਗਾਮ ਪਹੁੰਚਾਇਆ
0: ਬਹੁਤ ਅੱਛਾ ਜੀ ਸੁਣ ਕੇ ਬੜਾ ਮਜ਼ਾ ਆ ਰਿਹਾ ਅਤੇ ਇਨਸ਼ਾਅੱਲਾ ਤਾਲਾ ਟ੍ਰੇਨਿੰਗਸ ਦਾ ਜਿਸ ਵੇਲੇ ਸੈਸ਼ਨ ਰਹੇਗਾ ਟ੍ਰੇਨਿੰਗਸ ਜਾਰੀ ਰਹਿਣਗੀਆਂ ਅਤੇ ਜ਼ਰੂਰ ਜਨਾਬ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਇੰਟਰਸਟਿੰਗ ਹੋਣ ਵਾਲੀਆਂ ਨੇ ਖੈਰ ਤੁਸੀਂ ਜ਼ਰੂਰ ਜੁਆਇਨ ਕਰਿਆ ਜੇ ਕੱਲ੍ਹ ਨੂੰ ਫਿਰ ਸਾਨੂੰ ਨਾ ਕਿਹਾ ਜੇ ਕਿ ਜ਼ੈਨਬ ਤੇ ਅਰਜ਼ ਬਣ ਕੇ ਮਾਈਕ ਤੇ ਬਹਿ ਗਈ ਤੇ ਸਾਨੂੰ ਤੇ ਕਦੀ ਦੱਸਿਆ ਹੀ ਨਹੀਂ, ਸਾਨੂੰ ਗਾਈਡ ਹੀ ਨਹੀਂ ਕੀਤਾ ਹੈ।
1: ਤੁਸੀਂ ਹੁਣ ਆਪਣਾ ਪ੍ਰੋਗਰਾਮ ਕਰੋ ਤੇ ਮੈਨੂੰ ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ।
0: ਥੈਂਕ ਯੂ ਸੋ ਮਚ।
1: ਫਾਰਮ ਸਾਡੇ FM 101 ਲਾਹੌਰ ਦੇ ਸਾਰੇ ਸੋਸ਼ਲ ਮੀਡੀਆ ਪੇਜਸ ਤੇ ਮੌਜੂਦ ਹੈ। ਅਸੀਂ ਇਹਦਾ QR ਕੋਡ ਵੀ ਜਨਰੇਟ ਕਰ ਦਿੱਤਾ ਹੈ। ਅੱਛਾ, ਕੁਝ ਮੇਰੇ ਵਰਗੇ ਥੋੜ੍ਹੇ ਜਿਹੇ ਪਿੱਛੇ ਰਹਿਣ ਵਾਲੇ ਲੋਕ ਜਿਨ੍ਹਾਂ ਨੂੰ ਇਹ QR ਕੋਡਾਂ ਦਾ ਨਹੀਂ ਪਤਾ, ਇਹਨਾਂ ਚੀਜ਼ਾਂ ਦਾ ਨਹੀਂ ਪਤਾ, ਉਹਨਾਂ ਵਾਸਤੇ ਅਸੀਂ ਇੱਕ ਫਾਰਮ ਉੱਥੇ PDF ਫਾਰਮ 'ਚ ਵੀ ਰੱਖ ਦਿੱਤਾ, ਉਹਨੂੰ ਪ੍ਰਿੰਟ ਕਰਨ, ਪੁਰ ਕਰਨ ਅਤੇ ਰੇਡੀਓ ਪਾਕਿਸਤਾਨ ਲਾਹੌਰ ਦੇ ਪਤੇ 'ਤੇ
0: ਇਰਸਾਲ ਕਰ,
1: ਪੋਸਟ ਕਰ।
0: ਜ਼ਬਰਦਸਤ ਜ਼ਬਰਦਸਤ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਵੈਰੀ ਮੱਚ ਜੀ। ਅੱਛਾ ਜੀ, ਅਸੀਂ ਇਸ ਬਾਰੇ ਗੱਲ ਕਰ ਰਹੇ ਸੀ ਇੰਟਰਨਸ਼ਿਪ ਪ੍ਰੋਗਰਾਮ ਬਾਰੇ, ਅਤੇ ਜ਼ੁਬੈਰ ਬਸ਼ੀਰ ਸਾਹਿਬ ਖਾਸ ਤੌਰ 'ਤੇ ਤਸ਼ਰੀਫ ਆਵਰੀ, ਤੁਹਾਡੀ ਦਾ ਬੜਾ ਸ਼ੁਕਰੀਆ, ਤੁਸੀਂ ਤਸ਼ਰੀਫ ਲਿਆ ਸਟੂਡੀਓ 'ਚ, ਅਤੇ ਆਪਣੇ ਸਾਹਮਣੇ ਜਿਹੜੇ ਨੇ ਆਪਣੇ ਸੁਣਨ ਵਾਲੇ ਜਿਹੜੇ ਨੇ ਉਹਨਾਂ ਨੂੰ ਅਸੀਂ ਮਜ਼ੀਦ ਗਾਈਡ ਕੀਤਾ। ਓਪਰਚੁਨਿਟੀਜ਼ ਜਿਹੜੀਆਂ ਨੇ ਨਾ, ਮੌਕੇ ਜਿਹੜੇ ਨੇ ਉਹ ਜ਼ਿੰਦਗੀ 'ਚ ਕਦੇ ਕਦੇ ਮਿਲਦੇ ਨੇ, ਨਾਲ ਇੰਨਾ ਅੱਛਾ ਮੌਕਾ ਹੋਏ, ਇੰਨੀ ਅੱਛੀ ਓਪਰਚੁਨਿਟੀ ਹੋਏ, ਅਤੇ ਜਿਸ ਵੇਲੇ ਮੈਂ ਇਹਦੀ ਰੀਲ ਵੀ ਵੇਖੀ ਆ ਅਤੇ ਉਹਦੇ 'ਚ ਲਿਖਿਆ ਆ ਰਿਹਾ ਸੀ ਲਿਮਿਟਿਡ ਸੀਟਸ, ਅਤੇ ਹੁਣ ਤੁਸੀਂ ਕਿਹਾ ਕਿ ਜਿੰਨੀਆਂ ਸੀਟਸ ਸਾਡੇ ਕੋਲ ਸਨ ਉਹ ਅਲਹਮਦੁਲਿਲਾ ਉਹ ਤਾਂ ਦੋ ਦਿਨ 'ਚ ਜਾਂ ਫਿਲ ਹੋ ਗਈਆਂ ਨੇ। ਸੋ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਜ਼ਰੂਰ ਜੁਆਇਨ ਕਰੋਗੇ, ਇਸ ਪ੍ਰੋਗਰਾਮ ਨੂੰ ਪਸੰਦ ਵੀ ਕਰੋਗੇ। ਖੈਰ, ਤੁਸੀਂ ਦੇਸੀ ਬੀਟ ਸੁਣ ਰਹੇ ਹੋ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ। ਫਿਲਹਾਲ ਵੇਲਾ ਹੋ ਚੱਲਿਆ ਇੱਕ ਸੋਹਣੇ ਜਿਹੇ ਗੀਤ ਨੂੰ ਸ਼ਾਮਿਲ ਕਰਨ ਦਾ, ਪਲੇ ਕਰਨ ਦਾ, ਬਾਅਦੋਂ ਵਾਪਸ ਆਉਂਦੇ ਹਾਂ ਅਤੇ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ। ਸਟੇ ਟਿਊਨ ਟੂ 101 FM ਰੇਡੀਓ ਪਾਕਿਸਤਾਨ।

This is FM 101 Radio Pakistan Lahore. ਤੁਹਾਡੇ ਸਭ ਨਾਲ ਮੁਖਾਤਿਬ ਤੇ ਮੌਜੂਦ ਹੈ ਜ਼ੈਨਬ ਅਰਸ਼ਦ ਦੇਸੀ ਬੀਟਸ ਪ੍ਰੋਗਰਾਮ ਦਾ ਨਾਂ ਹੈ ਪਰਵੀਨ ਸਾਹਿਬਾ ਸਾਡੇ ਨਾਲ ਮੌਜੂਦ ਹੈ ਸਲਾਮ ਅਲੈਕੁਮ ਵਾਲੇਕੁਮ ਅਸਲਾਮ ਪਰਵੀਨ ਸਾਹਿਬਾ ਨੇ ਕਿਹਾ ਕਿ ਜ਼ੈਨਬ ਮੈਂ ਜ਼ਰੂਰ ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਜੁਆਇਨ ਕਰਦੀ ਸਿਰਫ ਔਰ ਸਿਰਫ ਮੈਂ ਤੁਹਾਡੇ ਵਾਸਤੇ ਆਉਂਦੀ ਲੇਕਿਨ ਮੇਰੀ ਉਮਰ ਜਿਹੜੀ ਹੈ ਨਾ 28 ਤੋਂ ਥੋੜ੍ਹੀ ਕੁ ਜ਼ਿਆਦਾ ਇੱਕ ਅੱਧੇ ਸਾਲ ਦਾ ਫਰਕ ਆ ਗਿਆ ਅੱਛਾ ਜੀ ਠੀਕ ਹੋ ਗਿਆ ਜੀ ਚਲੋ ਜੀ ਠੀਕ ਹੈ ਵੈਸੇ ਪਰਵੀਨ ਸਾਹਿਬ ਜਿੰਨੇ ਕੁ ਵਾਰੇ ਤੁਹਾਨੂੰ ਸਾਨੂੰ ਸੁਣਦਿਆਂ ਹੋ ਗਏ ਨਹੀਂ ਤਾਂ ਮੈਂ ਸਮਝਦੀ ਹਾਂ ਕਿ ਇਹ ਵੀ ਇੱਕ ਕਿਸਮ ਦੀ ਟ੍ਰੇਨਿੰਗ ਹੀ ਹੁੰਦੀ ਹੈ ਅਗਰ ਅਸੀਂ ਕਿਸੇ ਨੂੰ ਸੁਣਦੇ ਹਾਂ ਬੜੇ ਚਾਅ ਨਾਲ ਬੜੀ ਲਗਨ ਨਾਲ ਸੁਣਦੇ ਹਾਂ ਰੇਡੀਓ ਸੁਣਦੇ ਹਾਂ ਤਾਂ ਰੇਡੀਓ ਸੁਣਨ ਦਾ ਮਕਸਦ ਸਿਰਫ ਔਰ ਸਿਰਫ ਗਾਣੇ ਸੁਣਨਾ ਨਹੀਂ ਹੈ ਰੇਡੀਓ ਸੁਣਨ ਦਾ ਮਕਸਦ ਇਹ ਵੀ ਹੈ ਕਿ ਇਹਦੇ 'ਤੇ ਜਿਹੜੀਆਂ ਗੱਲਾਂ ਆਰਜਿਸ ਆ ਕੇ ਕਰਦੇ ਨੇ ਡਿਫਰੈਂਟ ਤਰੀਕੇ ਨਾਲ ਗੱਲਬਾਤ ਨੂੰ ਅੱਛੇ ਅੱਛੇ ਮੈਸੇਜਿਸ ਨੂੰ ਅੱਗੇ ਕਨਵੇ ਕਰਦੇ ਨੇ ਅਤੇ ਉਹ ਸਾਰੀਆਂ ਚੀਜ਼ਾਂ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਬਣਨੀਆਂ ਚਾਹੁੰਦੀਆਂ ਨੇ ਉਹ ਵੀ ਇੱਕ ਲਰਨਿੰਗ ਹੀ ਹੈ ਅਤੇ ਅਗਰ ਤੁਸੀਂ ਰੇਡੀਓ ਸੁਣ ਕੇ ਵੀ ਕੁਝ ਨਹੀਂ ਸਿੱਖਿਆ ਤਾਂ ਤੁਸੀਂ ਸਮਝੋ ਕਿ ਫਿਰ ਜਨਾਬ ਕੋਈ ਹਾਸਿਲ ਨਹੀਂ ਹੈ ਰੇਡੀਓ ਸੁਣਨਾ ਮਤਲਬ ਤੁਹਾਡਾ ਐਸਾ ਮਸ਼ਗਲ ਹੈ ਤੁਹਾਡੀ ਐਸੀ ਹੋਬੀ ਹੈ ਕਿ ਜਿਹਦੇ ਨਾਲ ਤੁਸੀਂ ਸਿਰਫ ਸੁਣ ਕੇ ਬੜਾ ਕੁਝ ਸਿੱਖਦੇ ਹੋ ਸਾਡੇ ਐਸੇ ਵੀ ਨੇ ਕਾਲਰ ਕਿ ਜਿਹੜੇ ਸਾਨੂੰ ਕਹਿੰਦੇ ਨੇ ਕਿ ਜ਼ੈਨਬ ਆਪੀ ਸਾਥੋਂ ਗੱਲ ਨਹੀਂ ਸੀ ਹੁੰਦੀ ਸਾਨੂੰ ਗੱਲ ਨਹੀਂ ਸੀ ਕਰਨੀ ਆਉਂਦੀ ਲੇਕਿਨ ਜਿਸ ਵੇਲੇ ਤੋਂ ਅਸੀਂ ਰੇਡੀਓ ਨਾਲ ਜੁੜੇ ਹਾਂ ਜਾਂ ਸਾਡੀ ਜੁੜਤ ਹੋਈ ਹੈ ਰੇਡੀਓ ਨਾਲ ਇੱਕ ਤਾਲੁਕ ਜਿਹੜਾ ਬਣਿਆ ਅਲਹਮਦੁਲਿਲਾ ਬੜਾ ਕੌਨਫੀਡੈਂਸ ਆ ਗਿਆ ਬਹੁਤ ਸਾਰੀਆਂ ਚੀਜ਼ਾਂ 'ਤੇ ਅਸੀਂ ਈਜ਼ੀਲੀ ਗੱਲਬਾਤ ਕਰ ਸਕਦੇ ਹਾਂ ਸੋ ਅਗਰ ਤੁਸੀਂ ਆਪਣੇ ਮਜ਼ਾਜ 'ਚ ਕੋਈ ਤਬਦੀਲੀ ਨਹੀਂ ਲਿਆਏ ਆਪਣੇ ਅੰਦਰ ਕੋਈ ਬਿਹਤਰੀ ਨਹੀਂ ਲਿਆਏ ਫਿਰ ਮੇਰੇ ਖਿਆਲ 'ਚ ਰੇਡੀਓ ਨੇ ਤੁਹਾਨੂੰ ਕੁਝ ਨਹੀਂ ਦਿੱਤਾ ਖੈਰ ਪਰਵੀਨ ਸਾਹਿਬਾ ਬਹੁਤ ਸ਼ੁਕਰੀਆ ਤੁਸੀਂ ਇਸ ਖਾਹਿਸ਼ ਦਾ ਇਜ਼ਹਾਰ ਕੀਤਾ ਅਤੇ ਖੁਸ਼ ਰਹੋ ਜੀ ਆਬਾਦ ਰਹੋ ਅਕਬਰ ਖਾਨ ਕਰਾਚੀ ਤੋਂ ਸਾਡੇ ਨਾਲ ਮੌਜੂਦ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਜੀ ਆਇਆਂ ਨੂੰ ਕਹਿ ਰਹੇ ਹੋ ਤਮਾਮ ਲਿਸਨਰਸ ਨੂੰ ਮੇਰੀ ਤਰਫੋਂ ਸਲਾਮ ਵਾਲੇਕੁਮ ਅਸਲਾਮ ਮੁਹੰਮਦ ਏਜਾਜ਼ ਅਲੀ ਸ਼ਰਕਪੁਰ ਸ਼ਰੀਫ ਤੋਂ ਅਸਲਾਮ ਅਲੈਕੁਮ ਖੁਸ਼ ਆਮਦੀਦ ਜੀ ਆਇਆਂ ਨੂੰ ਆ ਗਈ ਹੈ ਛਾ ਗਈ ਹੈ ਆਪ ਆ ਗਈ ਬਹੁਤ ਅੱਛੀ ਆਰਜੇ ਜ਼ੈਨਬ ਅਰਸ਼ਦ ਬੜੀ ਮਿਹਰਬਾਨੀ ਜੀ ਸਭ ਦਾ ਭਲਾ ਅਤੇ ਸਭ ਦੀ ਖੈਰ ਜਿਉਂਦੇ ਵਸਦੇ ਰਹੋ ਆਬਾਦ ਰਹੋ ਮੁਹੰਮਦ ਏਜਾਜ਼ ਅਲੀ ਤੁਸੀਂ ਸਭ ਤੋਂ ਪਹਿਲਾਂ ਪੇਸ਼ 'ਤੇ ਮੌਜੂਦ ਹੋ ਦੇਖੋ ਦੇਖੋ ਕੌਣ ਆਇਆ ਜੀ ਜ਼ੈਨਬ ਬਾਈ ਜੀ ਹੈ ਜੀ ਅੱਛਾ ਜੀ ਬੈਸਟ ਵਿਸ਼ਿਸ ਅਤੇ ਗੁੱਡ ਆਫਟਰਨੂਨ ਜਿਉਂਦੇ ਵਸਦੇ ਰਹੋ ਅਕਬਰ ਖਾਨ ਸਾਨੂੰ ਕਹਿ ਰਹੇ ਨੇ ਕਿ ਮੈਂ ਆਪਣੇ ਪਿੰਡ ਵਿੱਚ 2 ਹਫ਼ਤੇ ਗੁਜ਼ਾਰਨ ਤੋਂ ਬਾਅਦ ਕੱਲ੍ਹ ਸੁਪਹਿਰ ਕਰਾਚੀ ਵਾਪਸ ਪਹੁੰਚ ਚੁੱਕਿਆ ਵਾਂ ਅਤੇ ਮੈਂ ਪਿੰਡ ਦੇ ਠੰਡੇ ਮੌਸਮ ਅਤੇ ਸੋਹਣੇ ਨਜ਼ਾਰਿਆਂ ਦਾ ਖੂਬ ਮਜ਼ਾ ਲਿਆ ਹੈ ਮੈਂ ਉੱਥੇ ਹਰ ਨਿਯਮਤ ਖਾ ਕੇ ਖੂਬ ਲੁਤਫ ਜਿਹੜਾ ਚੁੱਕਿਆ ਹੈ ਪਿੰਡ ਦੇ ਚਸ਼ਮੇ ਦਾ ਠੰਡਾ ਪਾਣੀ ਖਾਲਸ ਸ਼ਹਿਦ ਤਾਜ਼ਾ ਲੱਸੀ ਤਾਜ਼ਾ ਦੁੱਧ ਦੇਸੀ ਘਿਓ ਹਰ ਕਿਸਮ ਦੇ ਫਲ ਅਤੇ ਵੱਖੋ ਵੱਖਰੀਆਂ ਸੌਗਾਤਾਂ ਸਭ ਕੁਝ ਖਾਧਾ ਹੈ ਅਤੇ ਦੋਸਤਾਂ ਨੇ ਦਾਵਤਾਂ ਦਿੱਤੀਆਂ ਕੁਝ ਨਵੇਂ ਦੋਸਤ ਬਣੇ ਅਤੇ ਕੁਝ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਉਹਨਾਂ ਤਾਜ਼ਾ ਕੀਤੀਆਂ ਉੱਥੇ ਦਾ ਮੌਸਮ ਕਰਾਚੀ ਤੋਂ ਬਹੁਤ ਵੱਖਰਾ ਸੀ ਦਸੰਬਰ ਅਤੇ ਜਨਵਰੀ ਵਰਗਾ ਠੰਡਾ ਮੌਸਮ ਸੀ ਸਾਰਾ ਕੁਝ ਤੁਸੀਂ ਬਿਆਨ ਕੀਤਾ ਪਿੰਡ ਦਾ ਨਾਂ ਨਹੀਂ ਦੱਸਿਆ ਹੈ ਜੀ ਵਿਚਲੀ ਗੱਲ ਜਿਹੜੀ ਹੈ ਉਹ ਤੁਸੀਂ ਦੱਸੀ ਨਹੀਂ ਖੈਰ ਬਹੁਤ ਸ਼ੁਕਰੀਆ ਅਕਬਰ ਖਾਨ ਅਤੇ ਇੰਟਰਸਟਿੰਗ ਅਤੇ ਦਿਲਚਸਪ ਗੱਲ ਇਹ ਸੀ ਤੁਹਾਡੇ ਕਮੈਂਟ ਦੀ ਕਿ ਤੁਸੀਂ ਨਾ ਕਦੀ ਇੰਨਾ ਕੁਝ ਨਹੀਂ ਕਿਹਾ ਆਪਣੇ ਮੈਸੇਜ 'ਚ ਆਪਣੇ ਕਮੈਂਟ 'ਚ ਅਤੇ ਅੱਜ ਤੁਸੀਂ ਕਾਫੀ ਕੁਝ ਲਿਖਿਆ ਹੈ ਜ਼ਬਰਦਸਤ ਹੋ ਗਿਆ ਜੀ ਆਪਣੀਆਂ ਯਾਦਾਂ ਸ਼ੇਅਰ ਕਰਨ ਦਾ ਬਹੁਤ ਸ਼ੁਕਰੀਆ ਅਲਹਮਦੁਲਿਲਾ ਮਲਕ ਖੇਲ ਸਾਡੇ ਨਾਲ ਮੌਜੂਦ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਫਰੋਮ ਲਾਹੌਰ ਵੈਲਕਮ ਟੂ ਦਾ ਸ਼ੋਅ ਬਹੁਤ ਸ਼ੁਕਰੀਆ ਬਾਜ਼ ਖਾਹਿਸ਼ਾਤ ਦਾ ਮਰ ਜਾਣਾ ਹੀ ਚੰਗਾ ਹੁੰਦਾ ਕਿਉਂ ਜੇ ਅਗਰ ਉਹ ਨਹੀਂ ਮਰਨਗੀਆਂ ਤਾਂ ਤੁਹਾਨੂੰ ਮਾਰ ਦੇਣਗੀਆਂ ਓਏ ਹੋਏ ਹੋਏ ਅਲਹਮਦੁਲਿਲਾ ਅਲਹਮਦੁਲਿਲਾ ਜਿਸ ਵੇਲੇ ਤੁਸੀਂ ਗੱਲਬਾਤ ਕਰਦੇ ਹੋ ਬੰਦਾ ਯਕੀਨ ਨਹੀਂ ਕਰ ਸਕਦਾ ਕਿ ਤੁਸੀਂ ਇੰਨੀਆਂ ਡੂੰਘੀਆਂ ਅਤੇ ਗਹਿਰੀਆਂ ਗੱਲਾਂ ਕਰਦੇ ਹੋਵੋਗੇ ਜਾਂ ਸੋਚਦੇ ਹੋਵੋਗੇ ਮੁਹੰਮਦ ਏਜਾਜ਼ ਅਲੀ ਅਸਲਾਮ ਅਲੈਕੁਮ ਟੂ ਮਾਈ ਬੈਸਟ ਫਰੈਂਡਸ ਮੁਹੰਮਦ ਰਜ਼ਾ ਚੌਧਰੀ ਅਹਿਸਨ ਖਾਨ ਸੱਜਾਦ ਅਲੀ ਲਾਡਲਾ ਸਾਹੂ ਵੀਰ ਸਭ ਨੂੰ ਸਲਾਮ ਵਾਲੇਕੁਮ ਅਸਲਾਮ ਨਜ਼ੀਰ ਖੋਸੋ ਸੋਹਬਤਪੁਰ ਬਲੋਚਿਸਤਾਨ ਤੋਂ ਪ੍ਰੋਗਰਾਮ ਬਿਹਤਰੀਨ ਬਹੁਤ ਸ਼ੁਕਰੀਆ ਮੁਹੰਮਦ ਤਾਰਿਕ ਆ ਗਏ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਤਾਰਿਕ ਭਾਈ ਕੀ ਹਾਲ ਹੈ ਠੀਕ ਠਾਕ ਹੋ ਸਭ ਖੈਰੀਅਤ ਹੈ ਆਪੀ ਜੀ ਰੱਬ ਤਾਲਾ ਤੁਹਾਨੂੰ ਸਲਾਮਤ ਰੱਖੇ ਖੁਸ਼ ਰੱਖੇ ਅਤੇ ਆਬਾਦ ਰੱਖੇ ਨਾਲ ਤੁਸੀਂ ਕਹਿ ਰਹੇ ਹੋ ਕਿ ਸ਼ਮੀਮ ਆਪੀ ਨੂੰ ਸਪੈਸ਼ਲੀ ਸਲਾਮ ਦੇ ਦਿਓ ਤੁਹਾਡਾ ਸਲਾਮ ਉਹਨਾਂ ਤੀਕਰ ਵੀ ਪਹੁੰਚਾ ਦਿੱਤਾ ਅਸਲਾਮ ਅਲੈਕੁਮ ਜੀ ਮੈਂ ਸ਼ਫਕਤ ਅਲੀ ਮਿਓ ਸ਼ੌਕਤ ਅਲੀ ਮਿਓ ਨੰਬਰਦਾਰ ਮੁਸ਼ਤਾਕ ਖਾਨ ਮਿਓ ਨੰਬਰਦਾਰ ਮਾਸਟਰ ਸਲੀਮ ਜਵੇਦ ਮਿਓ ਨੰਬਰਦਾਰ ਪੀਰ ਮਹਲ ਚੱਕ ਨੰਬਰ 755 ਗਾਫ ਬੇ ਕਮਾਲ ਰੇਡੀਓ ਪ੍ਰੋਗਰਾਮ ਐਫ ਐਮ 101 ਦੀ ਪਿਆਰੀ ਟੀਮ ਨੂੰ ਸਲਾਮ ਪੇਸ਼ ਕਰਦੇ ਹਾਂ ਵਾਲੇਕੁਮ ਅਸਲਾਮ ਤਮਾਮ ਖੂਬਸੂਰਤ ਸਮਾਤਾਂ ਨੂੰ ਸਲਾਮ ਤਾਰਿਕ ਭਾਈ ਵੱਲੋਂ ਪਹੁੰਚ ਗਿਆ ਹਮੇਸ਼ਾ ਦੀ ਤਰ੍ਹਾਂ ਸੁਪਰ ਸ਼ੋਅ ਮਾਸ਼ਾਅੱਲਾ ਥੈਂਕ ਯੂ ਸੋ ਮੱਚ ਰਾਣਾ ਕਦੀਰ ਰਾਹੀ ਆ ਗਏ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਰਾਣਾ ਕਦੀਰ ਰਾਹੀ ਮਾਨਾ ਵਾਲਾ ਨਨਕਾਣਾ ਸਾਹਿਬ ਤੋਂ ਤੁਸੀਂ ਸਾਨੂੰ ਸੁਣਦੇ ਹੋ ਹਮੇਸ਼ਾ ਸ਼ਾਮਿਲ ਹੁੰਦੇ ਹੋ ਬਹੁਤ ਸ਼ੁਕਰੀਆ ਜੀ ਜਜ਼ਾਕ ਅੱਲਾ ਜਿਉਂਦੇ ਵਾਸਤੇ ਰਹੋ ਆਬਾਦ ਰਹੋ ਦਲੀਪ ਕੁਮਾਰ ਪ੍ਰੋਗਰਾਮ 'ਚ ਆ ਗਏ ਬਹੁਤ ਸ਼ੁਕਰੀਆ ਜੀ ਸ਼ੋਅ ਲਾਜਵਾਬ ਹੈ ਬੜੀ ਮਿਹਰਬਾਨੀ ਜੀ ਦੁਆਵਾਂ 'ਚ ਯਾਦ ਰੱਖਿਆ ਕਰੋ ਐਸ ਜਾਨੀ ਸਾਨੂੰ ਸੁਣਦੇ ਅਸਲਾਮ ਅਲੈਕੁਮ ਸਿਸਟਰ ਵਾਲੇਕੁਮ ਅਸਲਾਮ ਸਾਨੂੰ ਕਹਿ ਰਹੇ ਹੋ ਵੈਲਕਮ ਅਤੇ ਗੁੱਡ ਆਫਟਰਨੂਨ ਥੈਂਕ ਯੂ ਸੋ ਮੱਚ ਜੀ ਤੁਹਾਨੂੰ ਵੀ ਵੈਲਕਮ ਅਤੇ ਗੁੱਡ ਆਫਟਰਨੂਨ ਅੱਛਾ ਇੱਕ ਗੀਤ ਜਿਹੜਾ ਆਉਂਦਾ ਬਣਦਾ ਤੁਹਾਡੀ ਪਛਾਣ ਬਣਾਉਂਦਾ
ਤੇ ਉਸ ਤੋਂ ਬਾਅਦ ਉਸ ਗੀਤ ਨੂੰ ਰੀਮਿਕਸ ਕੀਤਾ ਜਾਂਦਾ ਹੈ 20 ਵਰਿਆਂ ਤੋਂ ਬਾਅਦ। ਉਸ ਤੋਂ ਬਾਅਦ ਫਿਰ ਕੋਈ 1-2 ਸਾਲ ਤੋਂ ਬਾਅਦ ਗੀਤ ਨੂੰ ਰੀਮਿਕਸ ਕੀਤਾ ਜਾਂਦਾ ਹੈ। ਇਹ ਹੁੰਦਾ ਕੀ ਹੈ ਜੀ, ਮਤਲਬ ਪਹਿਲਾਂ ਗੀਤ ਸਹੀ ਨਹੀਂ ਸੀ ਬਣਿਆ ਹੈ ਜੀ, ਤੁਹਾਨੂੰ ਸੈਟਿਸਫੈਕਸ਼ਨ ਨਹੀਂ ਸੀ ਤੇ ਤੁਸੀਂ ਫਿਰ ਉਸ ਨੂੰ ਰੀਮਿਕਸ ਕਰਤਾ। ਅੱਛਾ ਜੀ, ਅਬਰਾਰੁਲ ਹੱਕ ਦੀ ਸੋਹਣੀ ਜਿਹੀ ਆਵਾਜ਼ ਤੀਸਰੀ ਵਾਰੀ ਇਸ ਗੀਤ ਨੂੰ ਦੁਬਾਰਾ ਤੋਂ ਗਾਇਆ ਗਿਆ, ਲੇਕਿਨ ਜਿਹੜਾ ਓਰੀਜਨਲ ਹੈ ਓਰੀਜਨਲ

ਨਾ ਜੀ ਨਾ ਨਾ ਜੀ ਨਾ ਮਜ਼ਾ ਨਹੀਂ ਆਇਆ ਜੀ। ਮਤਲਬ ਤੁਸੀਂ ਕੀ ਕਹਿ ਰਹੇ ਹੋ ਕਿ ਅਸੀਂ ਜਾਣ ਤੋਂ ਇਨਕਾਰੀ ਹੋ ਰਿਹਾ? ਮਤਲਬ ਗੀਤ ਜਿਹੜਾ ਨਾ AI ਜਨਰੇਟਿਡ ਲੱਗਦਾ ਮੈਨੂੰ। ਹਾਂਜੀ ਖੈਰ ਐਸਾ ਵੀ ਲੱਗ ਰਿਹਾ ਕਿ ਕੁਝ ਬੋਲ ਜਿਹੜੇ ਨੇ ਨਾ ਉਹ ਵੀ ਤਬਦੀਲ ਕੀਤੇ ਹੋਏ ਨੇ, ਕਿਉਂ ਜੀ ਅਸੀਂ ਬਚਪਨ ਤੋਂ ਇਸ ਗਾਣੇ ਨੂੰ ਇੰਨਾ ਜ਼ਿਆਦਾ ਸੁਣਿਆ, ਇੰਨਾ ਜ਼ਿਆਦਾ ਗਾਇਆ ਹੈ ਕਿ ਸਾਨੂੰ ਲਿਰਿਕਸ ਜਿਹੜੇ ਨੇ ਉਹ ਯਾਦ ਨੇ, ਸਾਨੂੰ ਬੋਲ ਜਿਹੜੇ ਨੇ ਉਹ ਯਾਦ ਨੇ।

ਕਿਆ ਬਾਤ ਹੈ। ਚੰਗੇ ਬੱਚੇ ਬਣਨ ਵਾਸਤੇ ਜਲ ਛਲ ਲਾਣਾ, ਅੱਖਾਂ 'ਚ ਸੁਰਮਾ ਪਾਉਣਾ ਹੀ ਜ਼ਰੂਰੀ ਨਹੀਂ ਹੁੰਦਾ, ਬਾਕੀ ਵੀ ਬਹੁਤ ਕੁਛ ਕਰਨਾ ਪੈਂਦਾ ਹੈ। ਅੱਛਾ ਜੀ, ਸਾਡੇ ਕੋਲ ਕੁਝ ਕਮੈਂਟਸ ਨੇ ਪੜ੍ਹਨ ਵਾਸਤੇ। ਥੈਂਕ ਯੂ ਸੋ ਮਚ। ਮੁਹੰਮਦ ਅਕਬਰ ਸਾਨੂੰ ਸੁਣਦੇ, ਨਾਈਸ ਸ਼ੋ ਜ਼ੈਨਬ ਆਪੀ ਸ਼ਾਹਦਰਾ ਤੋਂ ਸ਼ਾਮਿਲ ਹੋ ਰਹੇ ਹੋ, ਬਹੁਤ ਸ਼ੁਕਰੀਆ। ਖਾਲਿਦ ਮਲਿਕ ਪ੍ਰੋਗਰਾਮ 'ਚ ਆ ਗਏ, ਸਲਾਮ ਜ਼ੈਨਬ ਮੈਮ, ਵਾਲੇਕੁਮ ਅਸਲਾਮ। ਮੈਂ ਵੀ ਪ੍ਰੋਗਰਾਮ ਜੁਆਇਨ ਕਰਨਾ ਚਾਹੁੰਦਾ ਵਾਂ ਲੇਕਿਨ ਉਮਰ ਛੋਟੀ ਹੈ। ਅੱਛਾ, ਵੈਰੀ ਗੁੱਡ। ਹਾਲੇ ਤੁਹਾਡੇ ਪ੍ਰੋਗਰਾਮ ਸੁਣ ਕੇ ਮੈਂ ਫਸਟ ਆ ਜਾਵਾਂਗਾ, ਠੀਕ ਹੋ ਗਿਆ ਜੀ। ਚਲੋ, ਬਾਕੀ ਕੁਰਬਾਨੀ ਦਾ ਗੋਸ਼ਤ ਖਾਣ ਦਾ ਤਰੀਕਾ ਇਹੋ ਹੀ ਹੋਣਾ ਚਾਹੀਦਾ ਹੈ ਕਿ ਅੱਧਾ ਪੇਟ ਤੁਸੀਂ ਖਾਣਾ ਖਾਓ, ਕਿਉਂ ਜੇ ਗਰਮੀ ਬਹੁਤ ਜ਼ਿਆਦਾ ਹੈ, ਗੋਸ਼ਤ ਦੀ ਤਾਸੀਰ ਵੀ ਗਰਮ ਹੁੰਦੀ ਹੈ। ਗੁੱਡ ਸ਼ੋ ਅਤੇ ਗੁੱਡ ਦੁਪਹਿਰ, ਥੈਂਕ ਯੂ ਸੋ ਮਚ ਜੀ। ਇਨੋਸੈਂਟ ਪਰੀ ਅਤੇ ਗੁੜੀਆ, ਤੁਹਾਡੀ ਪਾਰਟੀਸਿਪੇਸ਼ਨ ਦਾ ਬਹੁਤ ਸ਼ੁਕਰੀਆ। ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ। ਮੈਂ ਠੀਕ ਠਾਕ, ਅਲਹਮਦੁਲਿਲਾ, ਬਿਹਤਰੀਨ। ਆਪੀ ਗਾਣਾ ਜਿਹੜਾ ਹੈ ਬਸ ਠੀਕ ਹੈ, ਠੀਕ ਹੋ ਗਿਆ ਜੀ। ਅਲੀ ਇਮਰਾਨ ਸਾਡੇ ਨਾਲ ਮੌਜੂਦ ਨੇ, ਸ਼ਾਦ ਬਾਗਲਾ ਹੋਰ ਤੋਂ। ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ। ਸਾਨੂੰ ਕਹਿ ਰਹੇ ਹੋ ਜੀ ਆਇਆਂ ਨੂੰ ਵੈਲਕਮ ਅਤੇ ਖੁਸ਼ ਆਮਦੀਦ, ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਾਂਗੇ, ਤਿੰਨ ਆਪਸ਼ਨਸ ਨੇ ਮੇਰੇ ਕੋਲ, ਉਹਨਾਂ ਕੋਲੋਂ ਤੁਹਾਨੂੰ ਜਨਾਬ ਉਹਨਾਂ ਆਪਸ਼ਨਸ 'ਚੋਂ ਇੱਕ ਜਾਂ ਦੋ ਨੂੰ ਚੂਜ਼ ਕਰਨਾ ਪਏ ਅਤੇ ਤੁਸੀਂ ਕਿਹੜੀ ਚੂਜ਼ ਕਰੋਗੇ, ਕਿਹੜੀ ਮੁੰਤਖਬ ਕਰੋਗੇ, ਕਿ ਇਸ ਹਵਾਲੇ ਨਾਲ ਗੱਲਬਾਤ ਕਰਾਂਗੇ। ਠੀਕ, ਦੋ ਤੋਂ ਬਾਅਦ ਥੋੜ੍ਹੀ ਦੇਰ ਤੋਂ ਬਾਅਦ ਵਧਾਂਗੇ ਹੈੱਡਲਾਈਨਸ ਵਾਸਤੇ, ਇਸਲਾਮਾਬਾਦ ਬਾਅਦੋਂ ਵਾਪਸ ਆਵਾਂਗੇ ਅਤੇ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਾਂਗੇ। ਉਸ ਵੇਲੇ ਤਾਂ ਜਨਾਬ ਪ੍ਰੋਗਰਾਮ 'ਚ ਹੋਰ ਕੀ ਕੁਛ ਸ਼ਾਮਿਲ ਹੋਣ ਜਾ ਰਿਹਾ, ਦੇਖਦੇ ਹਾਂ ਜੀ। ਅੱਜ ਦੇ ਦਿਨ ਦੇ ਹਵਾਲੇ ਨਾਲ ਕੁਝ ਜਾਣਕਾਰੀ ਦੀਆਂ ਗੱਲਾਂ ਜਿਹੜੀਆਂ ਸਾਡੇ ਕੋਲ ਨੇ, ਜਿਹੜੀਆਂ ਕਰਨ ਨੂੰ ਮੌਜੂਦ ਨੇ, ਉਹ ਤੁਹਾਡੇ ਤੀਕਰ ਜ਼ਰੂਰ ਕਨਵੇ ਕਰਾਂਗੇ, ਜ਼ਰੂਰ ਪਹੁੰਚਾਵਾਂਗੇ। ਮੌਸਮ ਦੀ ਗੱਲ ਕਰੀਏ ਤਾਂ ਕੁਝ ਸੀਜ਼ਨਲ ਫਰੂਟਸ, ਕੁਝ ਮੌਸਮੀ ਜਨਾਬ ਫਲ ਐਸੇ ਹੁੰਦੇ ਨੇ ਕਿ ਜਿਹੜੇ ਮੌਸਮ ਦੀ ਜ਼ਰੂਰਤ ਹੁੰਦੇ ਨੇ, ਜਿੱਦਾਂ ਕਿ ਖਾਸ ਤੌਰ 'ਤੇ ਤਰਬੂਜ਼ ਦੀ ਗੱਲ ਕਰੀਏ ਤਾਂ ਤਰਬੂਜ਼ ਬੜਾ ਜ਼ਰੂਰੀ ਹੈ, ਇਹਦੇ 'ਚ ਪਾਣੀ ਬਹੁਤ ਜ਼ਿਆਦਾ ਮਿਕਦਾਰ 'ਚ ਪਾਇਆ ਜਾਂਦਾ ਹੈ। ਅਤੇ ਪਾਕਿਸਤਾਨ ਦੇ ਜ਼ਿਲ੍ਹਾ ਹਾਫਿਜ਼ਾਬਾਦ 'ਚ ਜ਼ਰਦ ਤਰਬੂਜ਼ ਦੀ ਕਾਸ਼ਤ ਜਿਹੜੀ ਉਹਦੇ 'ਚ ਇਜ਼ਾਫਾ ਵੇਖਿਆ ਜਾ ਰਿਹਾ। ਜ਼ਰਦ ਯਾਨੀ ਪੀਲੇ ਰੰਗ ਦਾ ਤਰਬੂਜ਼, ਇਸਨੂੰ ਮੈਂ ਆਪ ਵੀ ਵੇਖੀ, ਇਹਦੀ ਫੋਟੋ ਵੇਖੀ ਹੈ, ਅਤੇ ਮੁਨਫਰਿਦ ਜ਼ਾਇਕਾ ਹੈ ਕਿ ਜਿਹੜਾ ਸ਼ਹਿਰੀ ਜਿਹੜੇ ਨੇ ਉਹਨਾਂ ਦੀ ਤਵੱਜਾ ਦਾ ਮਰਕਜ਼ ਬਣ ਗਿਆ ਹੈ। ਚਾਵਲ ਅਤੇ ਗੰਦਮ ਦੀ ਪੈਦਾਵਾਰ ਲਈ ਮਸ਼ਹੂਰ ਹਾਫਿਜ਼ਾਬਾਦ 'ਚ ਹੁਣ ਜਦੀਦ ਜ਼ਰਈ ਤਹਿਕੀਕ ਦੇ ਤਹਿਤ ਜ਼ਰਦ ਤਰਬੂਜ਼ ਦੀ ਕਾਸ਼ ਜਿਹੜੀ ਉਹ ਬੜੀ ਮਕਬੂਲ ਹੋਣ ਲੱਗ ਗਈ, ਬੜੀ ਮਸ਼ਹੂਰ ਹੋ ਗਈ ਹੈ। ਇਹਦੇ ਨਾਲ ਮੌਸਮ ਗਰਮਾ ਦੀ ਗੱਲ ਕਰੀਏ ਤਾਂ ਸ਼ਹਿਰੀ ਰਵਾਇਤੀ ਸੁਰਖ ਤਰਬੂਜ਼ ਦੇ ਨਾਲ ਜ਼ਰਦ ਤਰਬੂਜ਼ ਦੇ ਮੁਨਫਰਿਦ ਜ਼ਾਇਕੇ, ਮਿਠਾਸ ਅਤੇ ਰਸ ਭਰੇ ਜ਼ਾਇਕੇ ਤੋਂ ਬੜਾ ਲੁਤਫ ਅੰਦੋਜ਼ ਹੋ ਰਹੇ ਨੇ। ਅਤੇ ਕਾਸ਼ਤਕਾਰ ਜਿਹੜੇ ਨੇ ਉਹਨਾਂ ਦੇ ਮੁਤਾਬਿਕ ਇਸ ਸੀਜ਼ਨ 'ਚ ਪਹਿਲੀ ਵਾਰ ਜਦੀਦ ਅਤੇ ਮਹਿੰਗੇ ਬੀਜ ਦੇ ਜ਼ਰੀਏ ਇਸ ਤਰਬੂਜ਼ ਦੀ ਕਾਸ਼ ਜਿਹੜੀ ਉਹ ਮੁਮਕਿਨ ਹੋਈ ਹੈ। ਅਤੇ ਜ਼ਮੀਨਦਾਰਾਂ ਦਾ ਇਹ ਵੀ ਕਹਿਣਾ ਜਨਾਬ ਕਿ ਇਹ ਤਰਬੂਜ਼ ਜਿਹੜਾ ਨਾ ਜ਼ਿਆਦਾ ਮਿੱਠਾ ਹੈ, ਖੁਸ਼ਬੂਦਾਰ ਹੈ, ਮੁਨਫਰਿਦ ਜ਼ਾਇਕਾ ਰੱਖਦਾ ਹੈ ਰਵਾਇਤੀ ਜਿਹੜਾ ਤਰਬੂਜ਼ ਹੈ ਉਹਦੀ ਨਿਸਬਤ। ਅਤੇ ਨਾਲ ਮਾਹਿਰੀਨ ਦੇ ਮੁਤਾਬਿਕ ਮੁਨਫਰਿਦ ਰੰਗ ਅਤੇ ਖੁਸ਼ ਜ਼ਾਇਕਾ ਖਸੂਸੀਆ ਅਤੇ ਵੱਧਦੀ ਹੋਈ ਤਲਬ ਦੇ ਬਾਇਸ ਹਾਫਿਜ਼ਾਬਾਦ ਦਾ ਜ਼ਰਦ ਤਰਬੂਜ਼ ਮੁਸਤਕਬਿਲ 'ਚ ਬੈਨ ਅਲਾਕਵਾਮੀ ਮਾਰਕੀਟ ਤੱਕ ਰਸਾਈ ਹਾਸਿਲ ਕਰਨ ਦੀ ਸਲਾਹੀਅਤ ਰੱਖਦਾ ਹੈ, ਜਿਹਦੇ ਨਾਲ ਵੇਖਿਆ ਜਾਏ ਤਾਂ ਇਹ ਮੁਲਕੀ ਜ਼ਰਾਅਤ ਅਤੇ ਮਈਸ਼ਤ ਵਾਸਤੇ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਨਿਊਜ਼ ਹੈਡਲਾਈਨਸ ਦਾ ਵੇਲਾ ਹੋ ਚੱਲਿਆ, ਵਾਪਸ ਆਉਂਦੇ ਹਾਂ, ਸਟੇ ਟਿਊਨਡ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸੱਜਣੋ ਤੇ ਬੇਲਿਓ ਮੈਂ ਜੇ ਅਲੀ ਜ਼ਫਰ ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101 ਮੇਰਾ ਮਤਲਬ ਹੈ FM 101 101 101

ਔਰਤਾਂ ਨੂੰ ਉੱਥੇ ਨਹੀਂ ਬਿਠਾਇਆ ਜਾ ਰਿਹਾ ਤੀ, ਅਸੀਂ ਇਸ ਗੱਲ ਨੂੰ ਹਮੇਸ਼ਾ ਪਸੰਦ ਨਹੀਂ ਕਰਦੇ। ਫੇਮ ਸ਼ੋਹਰਤ ਜਿਹੜੀ ਉਹ ਵੀ ਬੜੀ ਜ਼ਰੂਰੀ ਹੁੰਦੀ ਹੈ, ਖਾਸ ਤੌਰ 'ਤੇ ਹੁਣ ਦੇ ਦੌਰ ਦੀ ਗੱਲ ਕਰੀਏ ਤਾਂ ਅਸੀਂ ਇਹ ਵੀ ਚਾਹ ਰਹੇ ਹੁੰਦੇ ਹਾਂ ਕਿ ਅਸੀਂ ਕਿਸੇ ਵੀ ਮਹਿਫਿਲ 'ਚ ਜਾਈਏ, ਸਾਡਾ ਖਾਸ ਤੌਰ 'ਤੇ ਤਾਰੂਫ ਜਿਹੜਾ ਕਰਾਇਆ ਜਾਏ, ਚੰਗੀ ਸੀਟ ਦਿੱਤੀ ਜਾਏ, ਚੰਗੀ ਜਗ੍ਹਾ ਦਿੱਤੀ ਜਾਏ, ਸਾਡਾ ਤਾਰੂਫ ਜਿਹੜਾ ਬੜਾ ਜਨਾਬ ਭਾਰੇ ਤਰੀਕੇ ਨਾਲ ਕਰਾਇਆ ਜਾਏ, ਜਾਂ ਫਿਰ ਉੱਥੇ ਬਾਕੀ ਜਿਹੜੇ ਲੋਕ ਬੈਠੇ ਨੇ ਉਹ ਸਾਨੂੰ ਸਾਡੀ ਸ਼ੋਹਰਤ ਬਾਰੋਂ ਸਾਨੂੰ ਪਹਿਲਾਂ ਹੀ ਜਾਣਦੇ ਹੋਣ, ਸਾਡੇ ਮੁੰਤਜ਼ਿਰ ਹੋਣ, ਇੰਤਜ਼ਾਰ 'ਚ ਹੋਣ। ਸੋ ਇਹ ਤਿੰਨ ਚੀਜ਼ਾਂ, ਤਿੰਨ ਆਪਸ਼ਨਸ ਨੇ ਅੱਜ ਦੇ ਪ੍ਰੋਗਰਾਮ 'ਚ ਜਿਨ੍ਹਾਂ ਨੂੰ ਅਸੀਂ ਰੱਖ ਰਹੇ ਹਾਂ ਤੁਹਾਡੇ ਸਾਹਮਣੇ। ਤੁਸੀਂ ਦੋ ਦਾ ਇੰਤਖਾਬ ਕਰਨਾ, ਅਗਰ ਤੁਸੀਂ ਕਰਨਾ ਚਾਹੋ ਤਾਂ ਉਹ ਦੋ ਕਿਹੜੀਆਂ ਹੋਣਗੀਆਂ। ਪ੍ਰੋਗਰਾਮ 'ਚ ਲਾਈਵ ਕਾਲ ਦਾ ਵੀ ਸਿਲਸਿਲਾ ਸ਼ੁਰੂ ਕਰਾਂਗੇ ਥੋੜ੍ਹੀ ਦੇਰ ਤੋਂ ਬਾਅਦ। ਜਨਾਬ ਰਾਹਿਰਾ ਤੁਹਾਡੇ ਸਭ ਦੀ ਪਾਰਟੀਸਿਪੇਸ਼ਨ ਹੋਏਗੀ, ਸਾਂਝ ਹੋਏਗੀ ਅਤੇ ਹੋਏਗਾ ਸਾਥ। ਸਮਰ ਵਕੇਸ਼ਨਸ ਜਾਰੀ ਨੇ ਜੀ, ਛੁੱਟੀਆਂ ਜਿਹੜੀਆਂ ਨੇ ਉਹ ਜਾਰੀ ਨੇ। ਆਪਣੀ ਰੂਟੀਨ ਜਿਹੜੀ ਆ ਉਸਨੂੰ ਹਮੇਸ਼ਾ ਹੀ ਸੈੱਟ ਰੱਖੋ, ਖਾਸ ਤੌਰ 'ਤੇ ਬੱਚਿਆਂ ਦੀ ਗੱਲ ਕਰੀਏ ਤਾਂ ਅੱਗੇ ਮਾਸ਼ਾਅੱਲਾ ਈਦ ਦਾ ਵੀ ਤਿਉਹਾਰ ਹੈ। ਸੋ ਹੁਣ ਤਾਂ ਵੈਸੇ ਵੀ ਬੱਕਰੇ ਸ਼ਕਰੇ ਲੋਕ ਲੈਣ ਜਾ ਰਹੇ ਹੋਣਗੇ, ਖਾਸ ਤੌਰ 'ਤੇ ਕੱਲ੍ਹ ਵੀਕਐਂਡ ਹੈ, ਕੱਲ੍ਹ ਜਨਾਬ ਬਲਕਿ ਅੱਜ ਵੀਕਐਂਡ ਹੈ ਅਤੇ ਕੱਲ੍ਹ ਇਤਵਾਰ ਦਾ ਦਿਹਾੜ ਹੈ। ਸੋ ਲੋਕਾਂ ਦੀ ਇਹ ਵੀ ਕੋਸ਼ਿਸ਼ ਹੋਏਗੀ ਕਿ ਕੱਲ੍ਹ ਮੰਡੀ ਦਾ ਜਨਾਬ ਜ਼ਰੂਰ ਵਿਜ਼ਿਟ ਕੀਤਾ ਜਾਏ, ਬੱਕਰਾ ਖਰੀਦਿਆ ਜਾਏ, ਗਾਏ ਜਿਹੜੀ ਉਹ ਖਰੀਦੀ ਜਾਏ। ਰੱਬ ਤਾਲਾ ਜਨਾਬ ਖੈਰੀਅਤ ਰੱਖੇ, ਨਾਲ ਸਭ ਨੂੰ ਤੋਫੀਕ ਦੇਵੇ। ਆਪੀ ਜੀ ਠੀਕ ਠਾਕ ਹੋਵੋਗੇ? ਅਲਹਮਦੁਲਿਲਾ, ਸ਼ੁਕਰ ਅੱਲਾ ਪਾਕ ਦਾ, ਰੱਬ ਤਾਲਾ ਦੀ ਰਹਿਮਤ ਹੈ। ਮੁਹੰਮਦ ਤਾਰਿਕ ਭਾਈ ਸਾਡਾ ਵੀ ਹਾਲ ਪੁੱਛ ਰਹੇ ਹੋ, ਨਾਲ ਆਪਣੇ ਬਾਰੇ ਵੀ ਦੱਸ ਰਹੇ ਹੋ, ਵੈਰੀ ਗੁੱਡ ਜੀ। ਮੁਜ਼ੰਮਲ ਨਜ਼ੀਰ ਆ ਗਿਆ, ਅਸਲਾਮ ਅਲੈਕੁਮ ਜ਼ੈਨਬ ਸਿਸਟਰ। ਵਾਲੇਕੁਮ ਅਸਲਾਮ, ਮੈਂ ਮੁਜ਼ੰਮਲ ਨਜ਼ੀਰ ਅਹਿਮਦ ਟੇਲਰ ਫਰੋਮ ਬੀਬੀ ਪਾਕ ਦਾਮਨ ਲਾਹੌਰ, ਬਹੁਤ ਸ਼ੁਕਰੀਆ ਜੀ। ਅੱਛਾ ਮੁਜ਼ੰਮਲ, ਪਿਛਲੇ ਪ੍ਰੋਗਰਾਮ 'ਚ ਵੀ ਸ਼ਾਇਦ ਤੁਸੀਂ ਕਮੈਂਟ ਕੀਤਾ ਸੀ, ਪਹਿਲੀ ਵਾਰੀ ਕੀਤਾ ਸੀ, ਲੇਕਿਨ ਤੁਸੀਂ ਇਹੋ ਹੀ ਸੁਣਨਾ ਚਾਹੁੰਦੇ ਸੀ ਵੀਰੇ ਮੇਰਾ ਪ੍ਰੋਗਰਾਮ ਤਾਂ ਪੰਜਾਬੀ ਦਾ ਹੈ, ਵੈਸੇ ਵੀ ਇਸ ਟਾਈਮ ਸਲੋਟ 'ਚ ਇਸ ਨੂੰ ਅਸੀਂ ਪਲੇ ਨਹੀਂ ਕਰ ਸਕਦੇ, ਉਰਦੂ ਦਾ ਪ੍ਰੋਗਰਾਮ ਰਾਤ ਨੂੰ ਹੋਏਗਾ ਅਤੇ ਤੁਸੀਂ ਜ਼ਰੂਰ ਇਹਨੂੰ ਸੁਣੋ, ਰਿਕੁਐਸਟ ਵੀ ਕਰੋ, ਕਮੈਂਟ ਵੀ ਕਰੋ ਅਤੇ ਮੈਸੇਜ ਵੀ ਕਰ ਲਓ। ਪਸੰਦੀਦਗੀ ਦੇ ਇਜ਼ਹਾਰ ਦਾ, ਸ਼ਾਮਲ ਹੋਣ ਦਾ ਬਹੁਤ ਸ਼ੁਕਰੀਆ ਜੀ।

0: थैंक यू जी,
1: अल्लाह
0: हाफिज़, मेहरबानी। अच्छा लिसनर जड़े ने ना उन्हां दी भी आपस सब नाल राबते ने, कम्यूनिटी जी बनी हुई है, एक दूसरे की रिस्पैक्ट करते हैं, इज्जत देंगे ने, एक दूसरे नाल राबता जड़ा उसनों बेहतर करन दी कोशिश करते हैं। तो ते जनाब खैर ये चंगी गल है जी। जी अस्सलाम वालेकुम जी आया नू
1: जी। वालेकुम सलाम, चंगी गल है तुसी। वालेकुम सलाम
0: जी, ठीक ठाक हो
1: जी? अल्हम्दुलिल्लाह। माई नेम इज मोहम्मद उस्मान बोगल फ्रॉम शाहदरा टाउन लाहौर शरीफ।
0: अच्छा जी, माई नेम इज आर जे ज़ैनब अरशद फ्रॉम एफएम 101 रेडियो पाकिस्तान लाहौर।
1: जी ठीक है, इज ओके।
0: ते ठीक ठाक हो? तो बेसे ठीक है। की करदे सी, प्रोग्राम सुनदे सी आज दा?
1: जी आज दा प्रोग्राम मैं कुछ विच सौंप गया हां, ते अचानक मैं शायद चेंज कीती ते टाइम वेख्या मका ओ ए घड़ी लंघ चली है।
0: अच्छा जी, चलो कोई नहीं। ते कहोगे की किथों सुनया? हुणे सुनना शुरू कीता?
1: नहीं नहीं, मैं थोड़ा शो उदों दा सुणिया सी जदों ज़ुबैर बशीर साहब ने सी ऑफ कीता ना।
0: जी जी जी, ठीक हो गया, सही है।
1: हां उदों तो मैं सुन रिया थोड़ा शो।
0: अच्छा, इज्जत दौलत या शोहरत, किसे एक दो चीजां दा इंतखाब करना होए ते केड़ियां होणगियां?
1: इन्ना ਪਿੰਨਾ ਦਾ ਹੀ ਮੇਰੇ ਕੋਲ ਨਾ ਆਪੋਜ਼ਿਟ ਜਵਾਬ, ਯਾਨੀ ਕਿ ਮੁਖਤਲਿਫ ਜਵਾਬ ਹੈ।
0: ਅੱਛਾ
1: ਜੀ,
0: ਠੀਕ ਹੈ।
1: ਇੱਜ਼ਤ, ਇੱਜ਼ਤ ਵੀ ਸਾਰੇ ਮੰਗਦੇ ਨੇ,
0: ਬਿਲਕੁਲ
1: ਮੰਗਣੀ ਵੀ ਚਾਹੀਦੀ ਹੈ
0: ਜੀ।
1: ਦੌਲਤ ਵੀ ਸਾਰੇ ਮੰਗਦੇ ਨੇ,
0: ਬਿਲਕੁਲ ਠੀਕ ਹੈ,
1: ਮੰਗਣੀ ਵੀ ਚਾਹੀਦੀ ਹੈ। ਸ਼ੋਹਰਤ ਵੀ ਸਾਰੇ ਮੰਗਦੇ ਨੇ, ਹੋਣੀ ਵੀ ਚਾਹੀਦੀ ਹੈ।
0: ਸਹੀ,
1: ਇੱਜ਼ਤ ਜਿਸ ਨੂੰ ਦਿੱਤੀ ਜਾਂਦੀ ਹੈ ਜਿਹਦੀ ਹੁੰਦੀ ਹੈ ਉਹਨੂੰ ਪਛਦੀ ਕਿਉਂ ਨਹੀਂ?
0: ਅੱਛਾ ਚਲੋ, ਇਹ ਤੇ ਲੰਬੀ ਗੱਲ ਹੋ ਜਾਣੀ, ਬਹੁਤ ਲੰਬੀ ਹੋ ਜਾਣੀ। ਅੱਛਾ ਤੁਸੀਂ ਯਾਨੀ ਤਿੰਨੋਂ ਚੂਜ਼ ਕਰਨਾ ਚਾਹੋਗੇ? ਸਿੰਪਲ ਹੈ ਵੇ,
1: ਚਲੋ ਇੰਜ ਕਰ ਲਓ।
0: ਠੀਕ ਹੈ ਜੀ, ਚਲੋ ਥੈਂਕ ਯੂ ਸੋ ਮਚ, ਬੜੀ ਮਿਹਰਬਾਨੀ।
1: ਐ ਵੇਖੋ ਟੀਚਰ ਜੀ,
0: ਜੀ ਜੀ
1: ਦੇ ਨਾਲ ਸ਼ਗਿਰਦਾਂ ਦੇ ਨਾਲ ਇੰਜ ਨਹੀਂ ਕਰੀ।
0: ਐ ਟੀਚਰ ਕੋਲ ਟਾਈਮ ਨਹੀਂ ਨਾ ਹੈ, ਅੱਗੋਂ ਇੱਕ ਸਪੌਂਸਰ ਪ੍ਰੋਗਰਾਮ ਦੀ ਤਿਆਰੀ ਹੈ। ਠੀਕ ਹੈ,
1: ਥੈਂਕ
0: ਯੂ ਸੋ ਮਚ ਜੀ, ਜਿਉਂਦੇ ਵਸਦੇ ਰਹੇ ਅੱਜ।
1: ਜਿਨ੍ਹਾਂ ਨੇ ਮੈਨੂੰ ਦੁਆ ਸਲਾਮ ਭੇਜੀ ਉਹਨਾਂ ਨੇ ਵਾਲੇਕੁਮ ਸਲਾਮ ਦਿੱਤਾ ਜੀ, ਪਿਛਲੇ ਸ਼ੋਅ ਸਲਾਮ ਭੇਜਿਆ ਸੀ, ਵਾਲੇਕੁਮ ਸਲਾਮ ਪਾਕਿਸਤਾਨ
0: ਜ਼ਿੰਦਾਬਾਦ। ਅੱਲਾ ਹਾਫਿਜ਼। ਮੁਹੰਮਦ ਉਸਮਾਨ ਮੁਗਲ ਰਹੇ ਸਾਡੇ ਨਾਲ ਕਾਲ ਤੇ ਮੌਜੂਦ। ਮੈਂ ਕਿਹਾ ਗੱਲਬਾਤ ਲੰਬੀ ਹੋ ਜਾਣੀ ਆ, ਇੱਕ ਗੀਤ ਮੇਰੇ ਕੋਲ ਹੈ, ਉਸ ਤੋਂ ਬਾਅਦ ਵਧਾਂਗੇ ਸਪੌਂਸਰ ਪ੍ਰੋਗਰਾਮ ਵਾਲੇ ਪਾਸੇ, ਬਾਅਦੋਂ ਵਾਪਸ ਆਵਾਂਗੇ। ਠੀਕ 2:45 ਤੇ ਤੁਹਾਡੇ ਨਾਲ ਹੁਣ ਮੁਲਾਕਾਤ ਹੋਏਗੀ। ਬਹੁਤ ਹੀ ਸੋਹਣਾ ਟਰੈਕ ਹੈ, ਅਥਰ ਅਬਾਸ ਦੀ ਆਵਾਜ਼ ਹੈ। ਮਿਲ ਕੇ ਸੁਣਦੇ ਹਾਂ ਜੀ, ਦੇਸੀ ਬੀਟ ਸੁਣਦੇ ਰਿਹਾ ਜੀ, ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ। ਤਿੰਨ ਆਪਸ਼ਨ ਸਾਡੇ ਕੋਲ ਹੋਣ, ਇੱਜ਼ਤ ਹੋਏ, ਦੌਲਤ ਹੋਏ, ਸ਼ੋਹਰਤ ਹੋਏ, ਤਿੰਨਾਂ 'ਚੋਂ ਦੋ ਦਾ ਇੰਤਖਾਬ ਕਰਨਾ ਹੋਏ ਤਾਂ ਉਹ ਕਿਹੜੀਆਂ ਦੋ ਹੋਣਗੀਆਂ? ਇਸ ਹਵਾਲੇ ਨਾਲ ਤੁਸੀਂ ਆਪਣੇ ਜ਼ਰੂਰ ਵਿਚਾਰ ਸਾਂਝੇ ਕਰ ਸਕਦੇ ਹੋ, ਪ੍ਰੋਗਰਾਮ 'ਚ ਪਾਰਟੀਸਿਪੇਟ ਕਰ ਸਕਦੇ ਹੋ, ਸ਼ਾਮਿਲ ਹੋ ਸਕਦੇ ਹੋ, ਸਾਥ ਦੇ ਸਕਦੇ ਹੋ ਅਤੇ ਸਾਥ ਨਿਭਾ ਸਕਦੇ ਹੋ।

0: اسلام علیکم سامعین، پروگرام جان ہے تے جہان ہے دے نال طاہرہ جبین حاضر ہے۔ اے پروگرام تہاڈی خدمت وچ انور ہسپتال والوں پیش کیتا جاندا ہے۔ ساڈے نال ساڈے پروگرام چ اج موجود نے ہومیو ڈاکٹر سعید انور سلیری صاحب۔ ڈاکٹر صاحب سابقہ وائس پرنسپل نے لاہور میڈیکل کالج دے وچ تے ڈاکٹر صاحب دا اپنے شعبے دے وچ 32 سال دا تجربہ ہے۔ سامعین، تہانوں کوئی بھی مسئلہ ہوئے تسی ڈاکٹر صاحب کول کلینک آ سکتے ہو۔ جڑے مریض کلینک نہیں آ سکتے وہ ڈاک دے ذریعے بھی دوائی منگوا سکتے ہیں۔ ڈاکٹر صاحب دا فون نمبر تے انہاں دے کلینک دا ایڈریس نوٹ کر لو، انور ہسپتال نزد تھانہ بادامی باغ لاہور۔ ڈاکٹر صاحب دا فون نمبر ہے 03-00-44-1380، یعنی 03-44-13-860۔ ڈاکٹر صاحب دا دوسرا نمبر نوٹ کر لو، 03-41-6-1-1-7-7-9-0، یعنی 03-41-611-70-90۔ ڈاکٹر صاحب دے کلینک دے اوقات کار نے دوپہر 12 بجے تو لے کے شام 5 بجے تک، تے رات 8 بجے تو لے کے 11 بجے تک اپنے کلینک تے مریض ویکھتے نے۔ تے آؤ سامعین، ڈاکٹر صاحب نال انہاں دے مختلف مرضاں دے بارے چ جڑے کہ سانوں سنن والیاں نے کیتے نے میسج، انہاں دے بارے چ گل بات کرنے آ، تو کچھ بیماریاں دے بارے چ ڈاکٹر صاحب نو تفصیلن سننے ہیں اسی۔ جی السلام علیکم ڈاکٹر صاحب۔
1: وعلیکم السلام
0: ڈاکٹر صاحب۔ اج کل شوگر دا بہت سارے لوکاں نو مسئلہ ہو رہا ہے
1: جی،
0: سانوں کافی میسج موصول بھی ہوندے نے، یعنی شوگر دی وجہ تو لوکاں نو جڑے مسئلے ہو جاندے نے مزید، تے او دے بارے چ سانوں میسج آئے نے ایک دو، تے او کہندے نے کہ سانوں ڈیٹیل نال دسو کہ ادے وچ کیڑی کیڑے مسئلے مزید ودھ جاندے نے، پرہیز اور ہومیوپیتھک دے وچ ادا طریقہ علاج جو ہے او تسی تفصیلن سان دس دیو۔
1: بسم اللہ الرحمن الرحیم۔ شوگر ایک ایسی نامراد بیماری ہے، جدو ایک باری لگ جاندی ہے پھر بڑی مشکل جان چھڑدی ہے۔ تے شوگر جڑی ہے اصل دے وچ بہتے لوکاں نوں ہوندی ہے جنہاں دا موٹاپا ہوندا ہے، خاص طور تے پیٹ دے اتنے چربی چڑھ جاندی ہے، اودی وجہ نال وی اکثر شوگر ہو جاندی ہے۔ بعض اوقات والدین نوں شوگر ہوے تے اگے بچیاں نوں وی ہو جاندی ہے۔ تے شوگر جڑی ایسی بیماری ہے کہ ادھے ہومیوپیتھ بڑا اچھا تے مؤثر علاج موجود ہے، اور ادھے نال دوائیاں دے نال ہمیشہ ہی کنٹرول رہندی ہے، اور ساڈی 33 سالہ پریکٹس دے وچ ہزاراں لوک جڑے نے او دوائی کھا رہے نے اور شفا یاب ہو رہے، اور ادھے کوئی دوائیاں دے سائیڈ افیکٹ کوئی نہیں۔ حالانکہ شوگر دی وجہ نال بہت ساری بیماریاں پیدا ہوندیاں نے، جہدے وچ شوگر جڑی اے مطلب بندے نوں گینگرین وی ہو جاندی ہے، پیراں دے اتے زخم بن جاندا ہے، کالے ہو جاندے نے، اس تو بعد کٹنے وی پی جاندے نے۔ تے شوگر والے نوں چاہیے کہ پیراں نوں وی عام طور تے روزانہ رات نوں اچھے صابن دے نال صاف کر کے تے ویزلین وغیرہ لا لین تاکہ نرم رہن پیر، تے پیر انہاں دے پھٹنے نہیں چاہیے، اس واسطے روزانہ پیراں دی وی تیاری کرنی چاہیے۔ گینگرین اس چیز نوں کہنے کہ ماس خراب ہو جاتا، کالا ہو جاتا، پھر وہ بعد اوقات کٹنے پی جاتا۔ دوسرا شوگر کی وجہ نال سفید موتیا بھی بہت زیادہ ہو جاتا، کالا موتیا بھی ہو جاتا، اور ادھے واسطے بھی بڑی اچھی دوائیاں موجود نے، سنیری آئی ڈراپ ہوں نے، وہ پانے ہوں نے، وہ سفید موتی بھی ٹھیک ہو جاتا ہے، کالا موتی دے بھی بڑا اچھا اثر ہے۔ اس تو بعد جوڑاں دیاں درداں شوگر والے رہن لگ پی، گردے خراب ہونا شروع ہو جاتے ہیں، گردے دے مطلب سوزش بھی ہو جاتی ہے، شوگر کی وجہ جانا فالج بھی ہونے کا بہت زیادہ خطرہ ہو جاتا ہے، تو کئی لوگوں نے فالج ہو بھی جاتا ہے، کیونکہ شوگر کی وجہ نال وین وغیرہ جڑیاں نالیاں ہوں گیاں چربی کولیسٹرول آستہ آستہ جمع ہو جاتا ہے، سخت ہو جاتی ہیں۔ تے اے سارے مسئلے دا، اس تو علاوہ میدہ جڑا ہے، میدے جلن وغیرہ رہنا، جلن السر بن جانا، یہ شوگر والے نوں وی اکثر مسئلے ہو جاندے نے۔ اس تو علاوہ اور بھی بڑیاں اچھی بیماریاں دا علاج موجود ہے، جہدے وچ حافظہ دی کمزوری ہو جاندی ہے، یادداشت کمزور ہو جاندی ہے، تے کچھ لوکاں نوں جڑا ہے وہ چاہیے کم از کم ہر بندے نوں پیدل چلنا چاہیے، جہدے وچ 20 منٹ پیدل چلنا بہت ضروری ہے۔
0: جی سامعین، تسی تفصیل نال ڈاکٹر صاحب کولوں سنیا ہے کہ شوگر دی وجہ تو تے اس تے علاوہ بھی جڑی مسئلے ہوندے نے، بیماریاں ہوندیاں ہیں، اودے ہومیوپیتھک دے وچ ادا کافی اچھا تے مؤثر علاج موجود ہے۔ جی سامعین، تسی ڈاکٹر صاحب دا فون نمبر ایک واری پھر نوٹ کر لو، 03-00-44-1380، یعنی 03-44-13-860۔ جی ڈاکٹر صاحب نال مزید سوال کرنے ہیں جڑے میسج سانوں لوکاں نے کیتے نے، تے انہاں کولوں جواب لینے ہیں۔ جی ڈاکٹر صاحب، میسج سانوں کیتا ہے امتیاز صاحب نے، اے کہندے نے کہ میرا میدہ اکثر خراب رہندا ہے، میدے دے وچ جلن رہندی ہے اور پھارا ہو جاندا ہے، انہاں کہے ایدا من کوئی علاج دسو۔
1: میدے واسطے بڑا اچھا تے مؤثر علاج موجود ہے، ایدے واسطے دوائی ہے جی کاربوویجتی 5 قطرے صبح دوپہر شام پینے نے تسی، تے اے وی اس چیز دا وی تسی خیال رکھو، گرم پانی استعمال کریا کرو
0: جی، ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ, ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
1: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ ਜਿਹਦੇ ਸ਼ਾਮਿਲ ਨੇ ਮਤਲਬ ਪਾਲਕ ਸਾਗ ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ। ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200 ਪੰਜ ਕਤਰੇ ਸੁਬਹਾ ਸ਼ਾਮ ਤੁਸੀਂ ਪੀਣੇ ਨੇ। ਇਹ ਸੱਜੇ ਗੁਰਦੇ ਦੀ ਪੱਥਰੀ ਦੀ ਬੜੀ ਅੱਛੀ ਤੇ ਮੌਸਰ ਦਵਾਈ ਮੌਜੂਦ ਹੈ ਤੇ ਇਹ ਤੁਸੀਂ ਮਜ਼ੀਦ ਅਜੇ ਇੱਕ ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਜਿਹੜੀ ਪੱਥਰੀ ਥੋੜੀ ਬਹੁਤ ਰਹਿ ਗਈ ਉਹ ਵੀ ਨਿਕਲ ਜਾਏਗੀ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਹੈ ਸ਼ੇਖੂਪੁਰਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
1: ਜੀ,
0: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
1: ਹਾਂਜੀ, ਅੰਧਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ। ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ। ਵਾਲਦਾਂ ਨੂੰ ਅਗਰ ਹੋਵੇ ਆਪਸ ਚ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈ ਹੈ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ ਤੇ ਬਹਰਾਲ ਇਹਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ। ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ। ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ। ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ। ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ। ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਤੁਸੀਂ ਹਫਜ਼ਾਬਾਦ ਅਰਸਾਲ ਕਰ ਦਿਓ, ਕਲੀਨਿਕ ਤੇ ਮੈਂ ਨਹੀਂ ਆ ਸਕਾਂਗਾ।
1: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ ਤੇ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕਮ ਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ।
0: ਜੀ ਸਾਹਿਬ, ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300-4-4-1-3-8-6-0 0300-4-13-8-60। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ ਰਹੀ ਹਾਂ। ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ। ਇਹ ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ।
1: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ ਔਰ ਡਾਕਟਰ ਨੇ ਤੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਫਾ ਦਿੱਤੀ ਹੈ। ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕਮਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ 30। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਅਕਰਮ ਸਾਹਿਬ ਨੇ ਸਾਹੀਵਾਲ ਤੋਂ। ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ, ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ।
1: ਜੀ ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣੀਆਂ, ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨਜ਼ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ। 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਮੂੰਹ ਦਾ ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇਗਾ ਇਨਸ਼ਾਅੱਲਾ। ਬੜਾ ਅੱਛਾ ਤੇ ਮੌਸਰ ਦਿੱਤੀ। ਇਹ ਤੁਸੀਂ ਡਾਇਆ ਕਾਰਡ ਇਸਤੇਮਾਲ ਕਰਨੇ ਨੇ 10 ਕਤਰੇ ਦਿਨ ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲਲਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ। ਬਾਜ਼ਾਰੋਂ ਲੈ ਕੇ ਅਜਵਾ ਖਜੂਰ ਤੇ ਆਪੇ ਪੇਸਟ ਬਣਾ ਲਓ ਤੇ ਉਹਦਾ ਸੁਬਹਾ ਸ਼ਾਮ ਇੱਕ ਚਮਚ ਸੁਬਹਾ ਇੱਕ ਸ਼ਾਮ ਇਸਤੇਮਾਲ ਕਰੋ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
1: ਜੀ,
0: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ।
1: ਹਾਂਜੀ, ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ, ਕਲਕੇਰੀਆ ਫਾਸਟ 6X ਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ। ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ।
0: ਜੀ ਸਾਹਮਣੇ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨਾਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ ਇਹਦੇ ਬਾਰੇ ਚ, ਔਰ ਪਰਹੇਜ਼ ਦੇ ਬਾਰੇ ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
1: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ। ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ, ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ ਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ।
0: ਜੀ ਸਾਹਿਬ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ। ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ। ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਮੈਂ ਦਵਾਈ ਮਜ਼ੀਦ ਅਰਸਾਲ ਕਰ ਦਿਓ।
1: ਜੀ ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸੁਨਹਿਰੀਆ ਮਾਰਟੀਮਾ ਆਈ ਡ੍ਰੌਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ। ਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਉਹ ਕਾਲੋਸਨ 30-5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ ਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ।
0: ਜੀ ਸਮੇਂ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 03-00-4-4-1-3-8-6-0-0-300-44-13-860-60। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ ਰਹੀ ਹਾਂ, ਇਹ ਵੀ ਸਾਨੂੰ ਕੀਤਾ ਹੈ ਫਰਜ਼ਾਨਾ ਬੀਬੀ ਨੇ। ਇਹਨਾਂ ਦੀ ਉਮਰ 35 ਸਾਲ ਹੈ। ਲਿਖਦੀਆਂ ਨੇ ਕਿ ਮੈਨੂੰ ਦਮੇ ਦਾ ਮਸਲਾ ਡਾਕਟਰ ਸਾਹਿਬ, ਸਾਹ ਅਕਸਰ ਖਰਾਬ ਹੋ ਜਾਂਦਾ ਸੀ। ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਸਲਾ ਰਿਹਾ। ਇਹਨਾਂ ਨੇ ਤੁਹਾਡੇ ਕੋਲੋਂ 2 ਮਹੀਨੇ ਦਵਾਈ ਖਾਧੀ ਹੈ। ਲਿਖਦੀਆਂ ਨੇ ਕਿ ਡਾਕਟਰ ਸਾਹਿਬ ਮਜ਼ੀਦ ਮੈਂ ਦਵਾਈ ਇਰਸਾਲ ਕਰ ਦਿਓ, ਮੇਰਾ ਮਸਲਾ ਕਾਫੀ ਬਿਹਤਰ ਹੈ, ਬਸ ਕਦੀ ਕਦੀ ਕਹਿੰਦੇ ਨੇ ਕਿ ਚੱਲਣ ਫਿਰਨ ਨਾਲ ਸਾਹ ਜ਼ਰਾ ਇਹਨਾਂ ਦਾ ਖਰਾਬ ਹੁੰਦਾ ਹੈ।
1: ਹਾਂਜੀ, ਦਮੇ ਦਾ ਵੀ ਬੜਾ ਅੱਛਾ ਤੇ ਹੋਮਿਓਪੈਥੀ ਚ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਸਾਹ ਚੜ ਜਾਣਾ, ਸਾਹ ਮੁਸ਼ਕਲ ਹੋ ਜਾਣਾ, ਉਸ ਤੋਂ ਇਲਾਵਾ ਆਮ ਤੌਰ ਤੇ ਦਮਾਂ ਜਿਹੜਾ ਹੈ, ਕੁਝ ਲੋਕ ਪਹਿਲੇ ਕਹਿੰਦੇ ਰਹੇ ਦਮਾਂ ਦਮ ਨਾਲ ਹੈ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਹੋਣ ਦਾ ਅੱਛਾ ਤੇ ਬੜਾ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਆਰਸੈਨਿਕ ਦੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਤੇ ਇਨਸ਼ਾਅੱਲਾ ਇਹਦੇ ਨਾਲ ਦਮਾਂ ਤੁਹਾਡਾ ਕੰਟਰੋਲ ਰਹੇਗਾ ਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਇਸ ਤੋਂ ਇਲਾਵਾ ਤੁਸੀਂ ਲੱਸੀ, ਦਹੀਂ, ਚਾਵਲ ਦਾ ਪਰਹੇਜ਼ ਰੱਖੋ ਤੇ ਮੂੰਹ ਦੇ ਉੱਤੇ ਮਾਸਕ ਪਾ ਕੇ ਰੱਖੋ, ਅੱਜ ਕੱਲ੍ਹ ਬਹੁਤ ਜ਼ਰੂਰੀ ਹੈ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਹਾਫਜ਼ਾਬਾਦ ਤੋਂ ਹੀ ਕੀਤਾ ਹੈ। ਸਲੀਮ ਸਾਹਿਬ ਨੇ, ਇਹਨਾਂ ਨੇ ਲਿਖਦੇ ਨੇ ਕਿ ਸਾਨੂੰ ਮੈਨੂੰ ਇਹ ਬਹੁਤ ਜ਼ਿਆਦਾ ਮਸਲਾ ਸੀ, ਸ਼ੂਗਰ ਦੀ ਵਜ੍ਹਾ ਤੋਂ ਨਜ਼ਰ ਕਮਜ਼ੋਰ ਹੋ ਗਈ ਅਤੇ ਨਾਲ ਨਾਲ ਇਹਨਾਂ ਨੂੰ ਅਸਾਬੀ ਕਮਜ਼ੋਰੀ ਵੀ ਸੀ। ਇਹ ਕਹਿੰਦੇ ਨੇ ਕਿ ਮੈਂ ਤੁਹਾਡੇ ਕੋਲ ਇੱਕ ਮਹੀਨੇ ਦੀ ਦਵਾਈ ਮੰਗਵਾਈ ਸੀ, ਮੇਰੀ ਸ਼ੂਗਰ ਹੁਣ ਕੰਟਰੋਲ ਹੈ, ਇਹਨਾਂ ਨੇ ਮਜ਼ੀਦ ਸਿਹਤ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ ਹੈ।
1: ਹਾਂਜੀ, ਸ਼ੂਗਰ ਦੀ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਤੁਹਾਡੀ ਦਵਾਈ ਜੀ ਅਸਰਫਾਦ ਮਦਰ ਟਿੰਕਚਰ, ਇਹ ਤੁਸੀਂ ਮਜ਼ੀਦ ਅਜੇ ਇੱਕ ਮਹੀਨਾ ਖਾਓ, ਇਨਸ਼ਾਅੱਲਾ ਇਹਦੇ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ
0: ਜੀ। ਸਾਮਿਨ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300444-1386-0, ਯਾਨੀ 0300-4413-860। ਸਾਮਿਨ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼। Come on, people, come on. Get original.

0: ਜੀ ਜਨਾਬ ਜੀ, ਇਹਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀ। ਤੁਸੀਂ ਸੁਣ ਰਹੇ ਹੋ ਦੇਸੀ ਬੀਟਸ ਆਪਣੀ ਮੇਜ਼ਬਾਨ ਜ਼ੈਨਾ ਬਰਸ਼ਦ ਨਾਲ, ਇਹ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓਜ਼ ਤੋਂ। 3 ਆਪਸ਼ਨਜ਼ ਅਗਰ ਤੁਹਾਨੂੰ ਦਿੱਤੀਆਂ ਜਾਣ, ਤੁਸੀਂ ਕਿਸੇ 2 ਦਾ ਇੰਤਖਾਬ ਕਰਨਾ ਹੋਏ ਤਾਂ ਉਹ ਕਿਹੜੀਆਂ 2 ਹੋਣਗੀਆਂ? ਬੇਬੇ ਜਾਨ ਨੇ ਸਾਨੂੰ ਫੋਨ ਕੀਤਾ, ਕਾਲ ਕੀਤੀ, ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਕਿਹਾ ਕਿ ਜ਼ੈਨਬ, ਇੱਜ਼ਤ ਅਤੇ ਸ਼ੋਹਰਤ ਜਿਹੜੀ ਹੈ ਉਹਦਾ ਹੀ ਇੰਤਖਾਬ ਹਮੇਸ਼ਾ ਕਰਨਾ ਚਾਹੀਦਾ ਹੈ। ਇੱਜ਼ਤ ਵਕਾਰ ਨਾਲ ਜ਼ਿੰਦਗੀ ਲੰਘਾਉਣੀ ਚਾਹੀਦੀ ਹੈ। ਪੈਸਾ ਜਿਹੜਾ ਆਉਣੀ ਜਾਣੀ ਵਾਲੀ ਚੀਜ਼ ਹੈ, ਸੋ ਇੱਜ਼ਤ ਅਤੇ ਸ਼ੋਹਰਤ ਦਾ ਮੈਂ ਇੰਤਖਾਬ ਕਰਾਂਗੀ ਅਤੇ ਨਾਲ ਮੈਂ ਸੁਣਨ ਵਾਲੇ ਨੂੰ ਵੀ ਇਹ ਕਹਾਂਗੀ। ਠੀਕ ਹੋ ਗਿਆ ਜੀ, ਵੇਖਦੇ ਹਾਂ ਜੀ ਲਾਈਵ ਕਾਲ 'ਤੇ ਕੌਣ ਮੌਜੂਦ ਨੇ, ਕੀ ਕਹਿਣਾ ਚਾਹਣਗੇ। ਅਸਲਾਮ ਅਲੈਕੁਮ।
1: ਵਾਲੇਕੁਮ ਅਸਲਾਮ।
0: ਬਿਸਮਿਲ੍ਲਾ।
1: ਮਸਾਲਾ ਲਵਾ ਲਓ, ਪਸਿੰਜਿਆਂ ਨੂੰ ਮਸਾਲਾ ਲਵਾ ਲਓ।
0: ਬਸ ਠੀਕ ਹੈ, ਤਿਆਰੀ ਸ਼ਿਆਰੀ ਕਰ ਲਈ ਹੈ ਫਰੀ ਸਾਹਿਬਾ ਨੇ, ਹੈ ਨਾ?
1: ਇਹਨੇ ਤਾਂ ਸਾਡੇ ਘਰ ਭੇਜ ਦਿਓ, ਕਲੇਜੀ ਫਿਰ ਪਕਾਉਣਾ ਤੇ ਅੱਧਾ ਮੇਰਾ ਤੇ ਅੱਧਾ ਕਰਦਾ।
0: ਬਸ ਠੀਕ ਹੈ, ਫਿਰ ਤਿਆਰੀ ਫੜ ਲਓ। ਬਾਰਬੀਕਿਊ ਦਾ ਵੀ ਆਪਸ਼ਨ ਹੈ ਕੋਈ ਨੀ ਕਰ ਸਕਦਾ, ਹੈ ਨਾ?
1: ਸਾਡੇ ਟੋਕੇ ਤੇ ਛੁਰੀਆਂ ਤਿਆਰ ਨੇ, ਨਾਲ ਨੀ ਲੱਗਾ
0: ਆ। ਅੱਛਾ,
1: ਸਾਡਾ ਆਪੇ ਹੀ ਦੌੜ ਗਿਆ ਸੀ।
0: ਨਹੀਂ, ਤੁਹਾਡੀ ਤਿਆਰੀ ਪੂਰੀ ਹੈ। ਨਹੀਂ, ਜਿਸ ਵੇਲੇ ਖਾਣਾ ਖੁਣਾ ਬਣ ਜਾਏਗਾ ਉਸ ਵੇਲੇ ਆਉਣਾ ਬਣਦਾ ਹੈ। ਜੇ ਉਸ ਪਹਿਲਾਂ ਆਵਾਂਗੇ ਤੇ ਕੰਮ
1: ਜੀ ਬੁੱਕ ਹੋ ਗਿਆ। 3 ਦਿਨ ਲਈ ਔਰਤਾਂ ਨੇ ਕਿੱਥੇ ਭਾਂਡੀਆਂ ਭਾਂਡੀ ਹੋਣੇ ਨੇ, ਉਹ ਧੋਣੇ ਨੇ।
0: ਅੱਜ
1: ਅੱਜ ਵੀ ਨੀ ਪੱਕੀ ਗਈ ਮੇਰੇ ਕੰਮ। ਮਾਨ ਆ ਰਹੇ ਨੇ, ਬਿਰਿਆਨੀ ਬਣਾਈ, ਚਿਕਨ ਕੜਾਈ ਬਣਾਈ ਹੈ,
0: ਬੂਆ ਵੱਜ ਗਿਆ ਤੇ ਫਿਰ ਸਮਝਣਾ ਜ਼ੈਨਬ ਆ ਗਈ ਹੈ ਪਹਿਲੇ ਉਹਨਾਂ ਤੋਂ। ਠੀਕ ਹੈ,
1: ਦਰਵਾਜ਼ੇ ਖੁੱਲੇ ਮਾਰਾ ਬੇ,
0: ਸਦਕੇ ਜਾਵਾ।
1: ਆਸ਼ਾ ਸ਼ਹਿਜ਼ਾਦੀ ਹੈ, ਸੀਬਾ ਮਲਕ ਵੀ ਹੈ।
0: ਠੀਕ ਹੋ ਗਿਆ, ਠੀਕ ਹੋ ਗਿਆ ਜੀ ਸਾਰੀਆਂ।
1: ਈਦ ਮੁਬਾਰਕ ਪੂਰੀ ਮੈਨੇਜਮੈਂਟ ਲਈ
0: ਜੀ।
1: ਜ਼ੁਬੈਰ ਬਸ਼ੀਰ ਆਏ ਸੀ ਉਹਨਾਂ ਲਈ, ਮੈਡਮ ਖਦੀਜਾ ਮੁਰਾਦ ਲਈ
0: ਜੀ, ਨਗਮਾਨਾ ਸਾਹਿਬਾ ਲਈ ਜੀ,
1: ਨਗਮਾਨਾ ਸਾਹਿਬਾ
0: ਜੀ,
1: ਰਜ਼ਾ ਖਾਨ
0: ਸਭ ਲਈ, ਸਭ ਲਈ,
1: ਸਭ ਲਈ, ਜਿੰਨੇ ਨੇ ਸਭ ਲਈ, ਮੁਸਤਫਾ ਵੇ, ਜ਼ੈਲ ਸਾਹਿਬ ਵੇ, ਜਿਨ੍ਹਾਂ ਦੇ ਨਾਮ ਨਹੀਂ ਲੈਦੇ, ਅਰਮ ਬੱਟ ਵੇ,
0: ਠੀਕ ਹੈ,
1: ਤਈਅਰ ਰੰਧਾਵਾ ਵੇ, ਗੁਲਾਮ ਅਲੀ ਜਵੇਦ ਨੇ, ਵਸੀਮ ਭਾਈ,
0: ਠੀਕ ਹੋ ਗਿਆ ਭਾਈ,
1: ਆਰ ਦੇ ਡੋਗ
0: ਸਭ, ਸਭ ਨੂੰ ਸਲਾਮ, ਕਿਆ
1: ਅੰਜੁਮ ਦੇ ਮਾਨ ਅਨਵਰ, ਇਹਨਾਂ ਦੇ ਨਾਮ ਹੀ ਲੈ ਤੇ ਦੂਸਰੇ ਸ਼ੋ ਤੇ ਫਿਰ ਮੈਂ ਕਾਲ ਕਰਾਂਗੀ।
0: ਜ਼ਰੂਰ ਜ਼ਰੂਰ ਜੀ,
1: ਟੋਕੇ ਤਿਆਰ ਨੇ, ਕਿਸੇ ਨੇ ਬਕਰਾ ਬਕਰਾ ਦੀਬਾ ਕਰਾਣਾ ਨਾ ਤੇ ਬੁਲਾ ਲਓ।
0: ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਫਰੀ ਸਾਹਿਬਾ।
1: ਉੱਥੇ ਤਾਰੇ ਲਈ ਵੀ ਤਿਆਰੀ ਹੈ, ਉਹਨਾਂ ਨੇ 2 ਫ੍ਰਿਜ ਸਾਫ਼ ਕੀਤੇ ਨੇ, ਉਹਨਾਂ ਨੇ ਬਕਰੇ
0: ਬੜੀ ਮਿਹਰਬਾਨੀ, ਅੱਲਾ ਇਹ ਵਾਲੀ ਐਨਰਜੀ ਜਿਹੜੀ ਹੈ ਨਾ ਉਹ ਚਾਹੀਦੀ ਹੈ। ਜਿਹੜੀ ਫਰੀ ਸਾਹਿਬਾ ਜਨਾਬ ਸਾਡੇ ਨਾਲ ਮੌਜੂਦ ਰਹੀ ਹੈ ਲਾਈਵ ਕਾਲ 'ਤੇ, ਅਤੇ ਜਿਸ ਐਨਰਜੀ ਨਾਲ, ਜਿਸ ਸੋਹਣੇ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਨਾ, ਯਕੀਨ ਮੈਨੂੰ ਬੜਾ ਮਜ਼ਾ ਆਇਆ। ਥੈਂਕ ਯੂ ਸੋ ਮਚ ਜੀ, ਜਿਉਂਦੇ ਵਸਦੇ ਰਹੋ, ਆਬਾਦ ਰਹੋ।
2: ਆਪਾ, ਮੈਨੇ ਸੁਣਾ ਹੈ ਖਾਨਦਾਨੀ ਮਨਸੂਬਾਬੰਦੀ ਕੇ ਤਰੀਕੋਂ ਸੇ ਸਿਹਤ ਕੇ ਮਸਾਇਲ ਪੈਦਾ ਹੋਤੇ ਹੈ।
3: ਫਿਰ ਵਹੀ ਬਾਤ, ਪਹਿਲੇ ਹੀ 2 ਬੱਚੇ ਹੈ ਤੁਹਾਰੇ, ਹਾਲਤ ਦੇਖੋ ਆਪਣੀ।
2: ਆਪਾ, ਮੈਂ ਤਾਂ ਉਹੀ ਕਹਿ ਰਹੀ ਹੂੰ ਨਾ ਜੋ ਲੋਕ ਬਾਤੇ ਕਰਤੇ ਹੈ।
4: ਇਹ ਸਭ ਗਲਤ ਫਹਿਮੀਆਂ ਹੈ, ਹਰ ਸੁਨੀ ਸੁਣਾਈ ਬਾਤ ਸੱਚ ਨਹੀਂ ਹੋਤੀ। ਮਨਸੂਬਾ ਬੰਦੀ ਕੇ ਤਰੀਕੋਂ ਸੇ ਸਿਹਤ ਪਰ ਕਿਸੀ ਵੀ ਕਿਸਮ ਕਾ ਬੁਰਾ ਅਸਰ ਨਹੀਂ ਪੜਤਾ।
5: ਖਾਨਦਾਨੀ ਮਨਸੂਬਾ ਬੰਦੀ ਸਿਹਤਮੰਦ ਮਾਂ, ਸਿਹਤਮੰਦ ਬੱਚੇ ਔਰ ਖੁਸ਼ਹਾਲ ਜ਼ਿੰਦਗੀ ਕੀ ਜ਼ਮਾਨਤ ਹੈ। خاندانی منصوبہ بندی اور صحت سے متعلق مشوروں اور سہولیات کے لیے محکمہ صحت و آبادی کے قریبی مراکز پر تشریف لائیں۔
4: سوچ کو آزاد کرو، خاندانی منصوبہ بندی کو عام کرو۔
6: متباسن خاندان، خوشحال پاکستان، ڈائریکٹریٹ جنرل پاپولیشن ویلفیئر، محکمہ صحت و آبادی، حکومت پنجاب۔
0: جی جناب، ਸਾਹਿਬ ਕੁਜੀਤ ਤੇ ਈਦ ਦੀਆਂ ਤਿਆਰੀਆਂ ਦੇ ਹਵਾਲੇ ਨਾਲ ਵੀ ਗੱਲਬਾਤ ਥੋੜ੍ਹੀ ਬਹੁਤ ਜਿਹੜੀ ਹੈ ਉਹ ਜਾਰੀ ਹੈ ਅਤੇ ਨਾਲ ਨਾਲ ਕੁਝ ਅਹਿਮ ਗੱਲਾਂ ਬਾਤਾਂ ਜਿਹੜੀਆਂ ਮੇਰੇ ਪ੍ਰੋਗਰਾਮ ਦਾ ਹਿੱਸਾ ਬਣਦੀਆਂ ਨੇ ਉਹ ਸਾਰੀਆਂ ਵੀ ਜ਼ਰੂਰ ਹੋਣਗੀਆਂ। ਸਈਦਾ ਮਾਰੀਆ ਸ਼ਾਹ ਬਹੁਤ ਸ਼ੁਕਰੀਆ ਜੀ, ਜ਼ਰੂਰ ਪ੍ਰੋਗਰਾਮ 'ਚ ਪਾਰਟੀਸਪੇਟ ਕਰੋ, ਇਨਸ਼ਾ ਅੱਲਾਹ ਤਾਲਾ ਗੱਲਬਾਤ ਜ਼ਰੂਰ ਹੋਏਗੀ। ਅਤੇ ਨਾਲ ਕੁਝ ਹਕੂਮਤੀ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਯਕੀਨੀ ਤੌਰ 'ਤੇ ਸਾਡੀ ਬਿਹਤਰੀ ਵਾਸਤੇ ਬਹੁਤ ਸਾਰੇ ਇਕਦਾਮਾਤ ਜਿਹੜੇ ਨੇ ਕੀਤੇ ਜਾਂਦੇ ਨੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਬਾਰੇ ਮਸ਼ਾਵਰਤ ਕੀਤੀ ਜਾਂਦੀ ਹੈ, ਸੋਚਿਆ ਜਾਂਦਾ ਹੈ, ਫਿਰ ਉਸ ਤੋਂ ਬਾਅਦ ਹਿਕਮਤ ਅਮਲੀ ਜਿਹੜੀ ਉਹ ਤੈਅ ਕਰਕੇ ਉਹਨਾਂ ਮਨਸੂਬਿਆਂ 'ਤੇ ਕੰਮ ਜਿਹੜਾ ਕੀਤਾ ਜਾਂਦਾ। ਇਸੇ ਤਰ੍ਹਾਂ ਹੀ ਹਕੂਮਤ ਨੇ ਐਲਾਨ ਕੀਤਾ ਹੈ ਕਿ ਲਾਹੌਰ 'ਚ ਅੰਡਰਗਰਾਊਂਡ ਮੈਟਰੋ ਬਲੂ ਲਾਈਨ ਮਨਸੂਬੇ 'ਤੇ ਕੰਮ ਜਿਹੜਾ ਮਾਲੀ ਸਾਲ 2027 'ਚ ਯਾਨੀ ਆਉਣ ਵਾਲੇ ਸਾਲ 'ਚ ਇਸ ਪ੍ਰੋਜੈਕਟ ਨੂੰ ਇਸ ਕੰਮ ਨੂੰ ਸ਼ੁਰੂ ਕੀਤਾ ਜਾਏਗਾ। ਅਤੇ ਹੁਕਾਮ ਦੇ ਮੁਤਾਬਿਕ ਇਹ ਮਨਸੂਬਾ ਜਿਹੜਾ 3 ਸਾਲ ਦੀ ਮੁੱਦਤ 'ਚ ਮੁਕੰਮਲ ਕੀਤਾ ਜਾਣ ਦੀ ਤਵੱਕੋ ਹੈ, ਜਿਹਦਾ ਮਕਸਦ ਹੈ ਕਿ ਲਾਹੌਰ ਸ਼ਹਿਰ 'ਚ ਜਿਹੜੇ ਵੀ ਲੋਕ ਰਹਿੰਦੇ ਨੇ ਉਹਨਾਂ ਨੂੰ ਜਿਹੜੇ ਲਾਹੌਰ ਦੇ ਸ਼ਹਿਰੀ ਨੇ ਟਰਾਂਸਪੋਰਟ ਦਾ ਨਿਜ਼ਾਮ ਉਹਨਾਂ ਵਾਸਤੇ ਬਿਹਤਰ ਅਤੇ ਜਦੀਦ ਬਣਾਇਆ ਜਾਏ ਅਤੇ ਟ੍ਰੈਫਿਕ ਦੇ ਦਬਾਓ ਜਿਹੜੇ ਆ ਉਹਦੇ 'ਚ ਵੀ ਨੁਮਾਇਆ ਕਮੀ ਹੋ ਸਕੇ। ਇਸ ਮਨਸੂਬੇ ਦੇ ਤਹਿਤ ਸ਼ਹਿਰੀਆਂ ਦੇ ਰੋਜ਼ਮਰ੍ਹਾ ਦੇ ਸਫ਼ਰ ਅਤੇ ਔਕਾਤ 'ਚ ਕਮੀ ਜਿਹੜੀ ਉਹ ਲਿਆਈ ਜਾਏਗੀ ਅਤੇ ਉਹਨਾਂ ਨੂੰ ਤੇਜ਼, ਮਹਿਫੂਜ਼ ਅਤੇ ਆਸਾਨ ਸਫਰੀ ਸਹੂਲੀਅਤ ਜਿਹੜੀਆਂ ਨੇ ਉਹ ਵੀ ਮੁਯੱਸਰ ਹੋਣਗੀਆਂ। ਨਾਲ ਹੁਕਾਮ ਦਾ ਇਹ ਵੀ ਕਹਿਣਾ ਕਿ ਇਹ ਮਨਸੂਬਾ ਜਿਹੜਾ ਲਾਹੌਰ ਦੇ ਪਬਲਿਕ ਟਰਾਂਸਪੋਰਟ ਸਿਸਟਮ ਦੀ ਬਿਹਤਰੀ ਲਈ ਅਤੇ ਇੱਕ ਵਸੀਹ ਇਨਫਰਾਸਟ੍ਰਕਚਰ ਜਿਹੜਾ ਉਹ ਪਲੈਨ ਦਾ ਹਿੱਸਾ ਹੈ, ਜਿਹਦੇ 'ਚ ਸ਼ਹਿਰ ਦੇ ਅਹਿਮ ਤਜਾਰਤੀ ਇਲਾਕੇ ਜਿਹੜੇ ਨੇ ਉਹਨਾਂ 'ਚ ਇਲਾਕਿਆਂ 'ਚ ਜਾਂ ਫਿਰ ਮੁਆਸ਼ੀ ਸਰਗਰਮੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਫਰੋਗ ਮਿਲੇਗਾ। ਬਹੁਤ ਸਾਰੇ ਪਹਿਲੇ ਵੀ ਪ੍ਰੋਜੈਕਟਸ ਨੇ, ਯਕੀਨ ਮੰਨੋ ਕਿ ਪਬਲਿਕ ਟਰਾਂਸਪੋਰਟ ਦੀ ਗੱਲ ਕਰੀਏ ਤਾਂ ਹੁਣ ਤੀਕਰ ਇਹ ਫੈਸਿਲਿਟੀ ਜਿਹੜੀ ਆ ਉਹ 2 ਮਹੀਨੇ ਤੋਂ ਫਰੀ ਹੈ ਅਤੇ ਬਕਰਾ ਈਦ ਤੀਕਰ ਜਨਾਬ ਇਸ ਨੂੰ ਫਰੀ ਕੀਤਾ ਗਿਆ, ਸਹੂਲਤ ਦਿੱਤੀ ਗਈ ਹੈ ਆਵਾਮ ਨੂੰ। ਇਸੇ ਤਰ੍ਹਾਂ ਹੀ ਜਿਹੜੇ ਨਵੇਂ ਪ੍ਰੋਜੈਕਟਸ ਨੇ ਉਹਨਾਂ ਬਾਰੇ ਵੀ ਸੋਚਿਆ ਜਾ ਰਿਹਾ ਹੈ, ਜਿਹੜਾ ਕਿ ਬੜਾ ਇੱਕ ਬਿਹਤਰ ਇਕਦਾਮ ਹੈ। ਖੈਰ ਵੇਖਦੇ ਹਾਂ ਜੀ ਲਾਈਵ ਕਾਲ ਤੇ ਲਾਸਟ ਕਾਲ ਤੇ ਕੌਣ ਮੌਜੂਦ ਨੇ ਜੀ। ਅਸਲਾਮ ਅਲੈਕੁਮ ਜੀ ਆਇਆਂ ਨੂੰ।
7: ਵਾਲੇਕੁਮ ਸਲਾਮ, ਮੇਰਾ ਸਟੇਟਸ ਜ਼ੈਨਬ ਆਸੀ, ਤੇਰੀ ਕੀ ਹਾਲ ਹੈ ਆਪਕੇ?
0: ਮੈਂ ਠੀਕ ਠਾਕ, ਤੁਹਾਡੇ ਕੀ ਹਾਲ ਨੇ, ਠੀਕ ਹੋ?
7: ਮੇਰਾ ਹਾਲ ਵੀ ਮਾਸ਼ਾਅੱਲਾ ਬੜਾ ਚੰਗਾ, ਕੱਲ ਮੈਂ ਇਨਸ਼ਾਅੱਲਾ ਕੋਇਟਾ ਜਾਊਂਗਾ।
0: ਅੱਛਾ, ਕੱਲ ਚਲੇ ਜਾਓਗੇ ਕੋਇਟਾ?
7: ਜੀ, ਲਾਹੌਰ ਤੋਂ ਬਾਏ ਬਾਏ ਕਰੂੰਗਾ।
0: ਠੀਕ ਹੋ ਗਿਆ, ਈਦ ਮਨਾਉਣ ਵਾਸਤੇ ਜਾਓਗੇ ਹੈ ਨਾ?
7: ਬਿਲਕੁਲ, 5 ਬੱਕਰੇ ਲਿਆ।
0: ਮਾਸ਼ਾਅੱਲਾ ਮਾਸ਼ਾਅੱਲਾ, ਅਲਹਮਦੁਲਿਲਾ, ਅੱਲਾ ਪਾਕ ਕਬੂਲ ਕਰੇ ਜੀ। ਦੌਲਤ, ਇੱਜ਼ਤ, ਸ਼ੋਹਰਤ ਦੋ ਚੀਜ਼ਾਂ ਦਾ ਇੰਤਖਾਬ ਕਰੇਗਾ ਅਲਹਮਦੁਲਿਲਾ, ਤੇ ਕਿਹੜੀਆਂ ਹੋਣਗੀਆਂ? ਜ਼ਬਰਦਸਤ, ਮੈਂ ਕਿਹਾ ਪਤਾ ਨਹੀਂ ਤੁਸੀਂ ਕਹਿਣ ਲੱਗੇ ਹੋ ਕਭੀ ਮੇਰੇ ਪਾਸ ਤੋਂ ਕਭੀ ਫਿਰ ਮੇਰੇ ਪਾਸ ਹੈ ਜੀ। ਚਲੋ ਜੀ ਠੀਕ ਹੈ, ਅਲਹਮਦੁਲਿਲਾ, ਬਹੁਤ ਸ਼ੁਕਰੀਆ, ਥੈਂਕ ਯੂ। ਓਕੇ ਜੀ, ਅੱਲਾ ਹਾਫਿਜ਼। ਅਲਹਮਦੁਲਿਲਾ ਸਾਡੇ ਨਾਲ ਮੌਜੂਦ ਰਹੇ ਲਾਈਵ ਕਾਲ ਤੇ, ਅੱਜ ਕੇ ਲਈ ਇਤਨਾ ਗੱਲ ਕਾਫੀ ਹੈ।
2: ਮੈਨੇ ਸੁਨਾ ਹੈ ਖਾਨਦਾਨੀ ਮਨਸੂਬਾ ਬੰਦੀ ਕੇ ਤਰੀਕੋ ਸੇ ਸਿਹਤ ਕੇ ਮਸਾਇਲ ਪੈਦਾ ਹੋਤੇ ਹੈ।
3: ਫਿਰ ਵਹੀ ਬਾਤ, ਪਹਿਲੇ ਹੀ ਦੋ ਬੱਚੇ ਹੈਂ ਤੁਮਾਰੇ, ਹਾਲਤ ਦੇਖੋ ਆਪਣੀ।
2: ਆਪਾ, ਮੈਂ ਤੋ ਵਹੀ ਕਹਿ ਰਹੀ ਹੂੰ ਨਾ ਜੋ ਲੋਕ ਬਾਤੇ ਕਰਤੇ ਹੈ।
4: ਯੇ ਸਭ ਗਲਤ ਫਹਿਮੀਆਂ ਹੈਂ, ਹਰ ਸੁਨੀ ਸੁਨਾਈ ਬਾਤ ਸੱਚ ਨਹੀਂ ਹੋਤੀ। ਮਨਸੂਬਾ ਬੰਦੀ ਕੇ ਤਰੀਕੋ ਸੇ ਸਿਹਤ ਪਰ ਕਿਸੀ ਵੀ ਕਿਸਮ ਕਾ ਬੁਰਾ ਅਸਰ ਨਹੀਂ ਪੜਤਾ।
5: خاندانی منصوبہ بندی صحت مند ماں، صحت مند بچے اور خوشحال زندگی کی ضمانت ہے۔ خاندانی منصوبہ بندی اور صحت سے متعلق مشوروں اور سہولیات کے لیے محکمہ صحت و آبادی کے قریبی مراکز پر تشریف لائیں۔
4: سوچ کو آزاد کرو، خاندانی منصوبہ بندی کو عام کرو۔
6: متوازن خاندان، خوشحال پاکستان۔ ڈائریکٹریٹ جنرل پاپولیشن ویلفیئر، محکمہ صحت و آبادی، حکومت پنجاب۔
0: ਜੀ ਜਨਾਬ, ਜੀ ਇਹਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀਦ। ਹੁਣ ਜਿਹੜੀ ਸਾਡੀ ਵਾਪਸੀ ਹੋਈ ਹੈ ਉਹ ਹੋਈ ਹੈ ਜਾਣ ਵਾਸਤੇ ਜੀ, ਠੀਕ ਹੋ ਗਿਆ ਜੀ। ਅੱਛਾ ਜੀ, ਅੱਜ ਦੇ ਪ੍ਰੋਗਰਾਮ 'ਚ ਮੈਂ ਬਹੁਤ ਲਾਈਟਰ ਨੋਟ 'ਤੇ ਬੜੇ ਲਾਈਵਲੀ ਜਨਾਬ ਇਸ ਗੱਲ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਹੈ, ਤੁਹਾਡੇ ਸਭ ਦੀ ਰਾਏ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਤਕਰੀਬਨ ਤਮਾਮ ਲਿਸਨਰਸ ਨੇ ਇਹੋ ਹੀ ਕਿਹਾ ਕਿ ਇੱਜ਼ਤ ਸ਼ੋਹਰਤ ਇਨਸਾਨ ਨੂੰ ਕਮਾਉਣੀ ਚਾਹੀਦੀ ਹੈ, ਦੌਲਤ ਜਿਹੜੀ ਆਉਣ ਜਾਣ ਵਾਲੀ ਸ਼ੈਅ ਹੈ, ਕਾਫੀ ਹੱਦ ਤੱਕ ਇਹ ਚੀਜ਼ ਜਿਹੜੀ ਆ ਦਰੁਸਤ ਹੈ। ਲੇਕਿਨ ਫਿਰ ਮੈਨੂੰ ਸਮਝ ਨਹੀਂ ਆ ਰਹੀ ਕਿ ਕਿਉਂ ਫਿਰ ਲੋਕ ਦੌਲਤ ਪਿੱਛੇ ਦੌੜਦੇ ਨੇ, ਅਗਰ ਸਾਰੇ ਇਹੋ ਹੀ ਕਹਿ ਰਹੇ ਨੇ, ਸਭ ਦਾ ਖਿਆਲ ਇਹੋ ਹੀ ਹੈ, ਕਿਉਂ ਜਿਹਦੇ ਕੋਲ ਜਨਾਬ ਬਹੁਤ ਸਾਰਾ ਪੈਸਾ ਹੈ, ਉਹਦੀ ਬਹੁਤ ਜ਼ਿਆਦਾ ਇੱਜ਼ਤ ਹੈ, ਉਹਨੂੰ ਬਹੁਤ ਜ਼ਿਆਦਾ ਰਿਸਪੈਕਟ ਦਿੱਤੀ ਜਾਂਦੀ ਹੈ, ਉਹਨੂੰ ਬਹੁਤ ਜ਼ਿਆਦਾ ਮੁਹਤਰਮ ਸਮਝਿਆ ਜਾਂਦਾ ਹੈ, ਸਿਰਫ ਔਰ ਸਿਰਫ ਲੋੜ ਹੈ ਜੀ ਆਪਣੇ ਖਿਆਲਾਤ ਨੂੰ ਥੋੜ੍ਹਾ ਜਿਹਾ ਤਬਦੀਲ ਕਰਨ ਦੀ। ਜਿਸ ਵੇਲੇ ਅਸੀਂ ਇੱਕ ਕੀਮਤੀ ਇਨਸਾਨ ਦੀ ਗੱਲਬਾਤ ਕਰਦੇ ਹਾਂ ਅਤੇ ਉਹਨੂੰ ਕੀਮਤੀ ਬਣਾਉਣ 'ਚ ਜਿਹੜੀਆਂ ਚੀਜ਼ਾਂ ਸਰੇ ਫਹਿਰਿਸਤ ਆਉਂਦੀਆਂ ਨੇ, ਉਹ ਹੈ ਸਭ ਤੋਂ ਪਹਿਲਾਂ ਤਾਂ ਉਹਦਾ ਇਖਲਾਕ ਹੈ, ਗੱਲਬਾਤ ਦਾ ਅੰਦਾਜ਼ ਹੈ, ਦੂਜਿਆਂ ਨੂੰ ਰਿਸਪੈਕਟ ਦੇਣ ਦਾ ਅੰਦਾਜ਼ ਹੈ। ਸਭ ਤੋਂ ਅਹਿਮ ਅਤੇ ਜ਼ਰੂਰੀ ਚੀਜ਼ ਹੈ ਕਿ ਉਹ ਇਨਸਾਨ ਸਭ ਤੋਂ ਜ਼ਿਆਦਾ ਕੀਮਤੀ ਹੈ ਜਿਹਦੇ ਅੰਦਰ ਅਹਿਸਾਸ ਮੌਜੂਦ ਹੈ, ਅਹਿਸਾਸ ਦੀ ਦੌਲਤ ਹੈ ਜਿਹਦੇ ਕੋਲ। ਕਿਹਾ ਜਾਂਦਾ ਹੈ ਕਿ ਜਿਹਦੇ ਕੋਲ ਅਹਿਸਾਸ ਦੀ ਦੌਲਤ ਹੈ ਉਹ ਕਦੀ ਵੀ ਗਰੀਬੀ ਦੇ ਖਾਨੇ ਵਿੱਚ ਨਹੀਂ ਆਉਂਦਾ। ਆਪਣੀ ਸੋਚ ਨੂੰ ਥੋੜ੍ਹਾ ਜਿਹਾ ਤਬਦੀਲ ਕਰੋ, ਆਪਣੀ ਸੋਚ ਨੂੰ ਬੜਾ ਮੋਲਡ ਕਰੋ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਤਕਰੀਬਨ ਤਮਾਮ ਲਿਸਨਰਸ ਨੇ ਜਨਾਬ ਇਹ ਦੋ ਚੀਜ਼ਾਂ ਦਾ ਇੰਤਖਾਬ ਕੀਤਾ ਹੈ, ਇੱਜ਼ਤ ਅਤੇ ਸ਼ੋਹਰਤ ਦਾ ਇੰਤਖਾਬ ਕੀਤਾ ਹੈ। ਇੱਜ਼ਤ ਇਹ ਨਹੀਂ ਹੁੰਦੀ ਕਿ ਤੁਹਾਡੇ ਮੂੰਹ 'ਤੇ ਕੋਈ ਤੁਹਾਡੀ ਤਾਰੀਫ ਕਰੇ, ਤੁਹਾਨੂੰ ਚੰਗਾ ਕਹੇ। ਇੱਜ਼ਤ ਇਹ ਹੁੰਦੀ ਹੈ ਕਿ ਤੁਹਾਡੀ ਗੈਰ ਮੌਜੂਦਗੀ 'ਚ ਵੀ ਤੁਹਾਨੂੰ ਚੰਗੇ ਲਫ਼ਜ਼ਾਂ 'ਚ ਯਾਦ ਰੱਖਿਆ ਜਾਏ। ਸੋ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਇੰਨਾ ਕਾਬਿਲ ਬਣਾਓ, ਇੰਨਾ ਅੱਛਾ ਬਣਾਓ, ਇੰਨਾ ਚੰਗਾ ਬਣਾਓ ਕਿ ਤੁਸੀਂ ਜਿਸ ਮਹਿਫਿਲ 'ਚ ਮੌਜੂਦ ਨਹੀਂ ਹੋ ਤੁਹਾਨੂੰ ਚੰਗੇ ਲਫ਼ਜ਼ਾਂ 'ਚ ਹਮੇਸ਼ਾ ਯਾਦ ਰੱਖਿਆ ਜਾਏ। ਮੈਂ ਵੀ ਇੰਤਖਾਬ ਕਰਾਂਗੀ ਅਤੇ ਇੱਜ਼ਤ ਅਤੇ ਸ਼ੋਹਰਤ ਦਾ ਹੀ ਕਰਾਂਗੀ, ਜਿਹੜੀ ਅਲਹਮਦੁਲਿਲਾ ਅੱਲਾ ਪਾਕ ਨੇ ਬਹੁਤ ਦਿੱਤੀ ਹੈ, ਦੌਲਤ ਆਉਣ ਜਾਣ ਵਾਲੀ ਸ਼ੈ। ਅੱਲਾ ਪਾਕ ਜਿਸ ਹਾਲ 'ਚ ਰੱਖੇ ਸਾਨੂੰ ਜਨਾਬ ਠੀਕ ਰੱਖੇ, ਆਪਣਾ ਸ਼ੁਕਰ ਅਦਾ ਕਰਨ ਵਾਲਾ ਰੱਖੇ। ਬਹੁਤ ਬਹੁਤ ਸ਼ੁਕਰੀਆ ਜਨਾਬ, ਥੈਂਕ ਯੂ ਸੋ ਵੈਰੀ ਮੱਚ। ਮਨਾਜ਼ਿਰ ਮਹਿਮੂਦ ਅਤੇ ਤਸੱਦੁ ਹੁਸੈਨ ਸਾਹਿਬ ਸਰ, ਬਹੁਤ ਸ਼ੁਕਰੀਆ ਜੀ, ਅੱਜ ਤੁਸੀਂ ਪੋਸਟ 'ਤੇ ਮੌਜੂਦ ਹੋ। ਬੜੀ ਹੀ ਮੈਨੂੰ ਖੁਸ਼ੀ ਹੋਈ ਹੈ, ਜਿਉਂਦੇ ਵਸਦੇ ਰਹੋ, ਆਬਾਦ ਰਹੋ। ਅਗਰ ਮੇਰੀ ਆਵਾਜ਼ ਤੁਸੀਂ ਸੁਣ ਰਹੇ ਹੋ ਤਾਂ ਬਿਲਕੁਲ ਮੇਰੇ ਇਬਤਦਾਈ ਜਿਹੜੇ ਦਿਨ ਸਨ ਟ੍ਰੇਨਿੰਗ ਦੇ ਜਾਂ ਰੇਡੀਓ ਦੇ, ਉਹ ਤੁਹਾਡੇ ਨਾਲ ਵੀ ਲੰਘੇ। ਆਬਾਦ ਰੱਖੇ, ਖੁਸ਼ ਰੱਖੇ, ਸਲਾਮਤ ਰੱਖੇ। ਬਹੁਤ ਸ਼ੁਕਰੀਆ ਜੀ, ਇਨਸ਼ਾਅੱਲਾ ਤਾਲਾ ਆਉਂਦੇ ਹਫ਼ਤੇ ਮੁਲਾਕਾਤ ਕਰਾਂਗੇ। ਆਪਣਾ ਰੱਖਿਆ ਜੇ ਟੇਰੋ ਟੇਰ ਖਿਆਲ, ਦੁਆਵਾਂ ਵਿੱਚ ਸਾਨੂੰ ਸਾਡੀ ਟੀਮ ਨੂੰ ਜ਼ਰੂਰ ਰੱਖਿਆ ਜੇ ਯਾਦ, ਕਿਉਂਕਿ ਵਾਕਈ ਤੁਹਾਡੀਆਂ ਦੁਆਵਾਂ ਦੀ ਸਾਨੂੰ ਬਹੁਤ ਲੋੜ ਆਉਂਦੀ ਹੈ, ਬਹੁਤ ਜ਼ਰੂਰਤ ਰਹਿੰਦੀ ਹੈ। ਇਸ ਆਖਰੀ ਗੀਤ ਨਾਲ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨੂੰ ਦੇ ਦਿਓ ਇਜਾਜ਼ਤ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਤੇ ਰੱਬ ਰਾਖਾ।

0: علاقے کے تعلقات کے قیام کے بعد خیبر پختونخوا پولیس اور محکمہ انسداد دہشت گردی نے بنوں میں خفیہ اطلاعات کی بنیاد پر ایک کارروائی کے دوران 15 خارج دہشت گردوں کو ہلاک کر دیا ہے۔
1: نیشنل ڈریجنگ اینڈ میرین سروسز اور پورٹ قاسم نے بندرگاہ کو گہرا کرنے کے معاہدے پر دستخط کیے ہیں۔
0: کا اعلان کیا ہے۔
1: عید الاضحیٰ کے قریب آتے ہیں ملک بھر کے چھوٹے بڑے شہروں میں مویشی منڈیوں میں قربانی کے جانوروں کی خرید و فروخت تیز ہو گئی ہے۔
0: کل جماعتی حریت کانفرنس نے عالمی برادری پر زور دیا ہے کہ وہ کشمیر کے تنازع کے بارے میں دیری نہ وعدے پورے کرے۔
1: انڈیا پرسیکیوشن ٹریکر کی رپورٹ نے مذہبی بنیادوں پر ہندو انتہا پسندوں کے نفرت انگیز جرائم کو بے نقاب کیا ہے۔
0: ایران اور عمان کے وزرائے خارجہ نے ٹیلی فون پر بات چیت میں علاقائی صورتحال اور سفارتی عمل پر تبادلہ خیال کیا۔
1: چین کے صوبے شانشی میں کوئلے کی کان میں دھماکے میں 90 افراد ہلاک ہو گئے ہیں۔
0: محکمہ موسمیات نے ملک کے مختلف حصوں میں پیر سے اس ماہ کے آخر تک شدید گرمی کی نئی لہر کی پیشگوئی کی ہے۔
1: خبروں کا خلاصہ آپ نے سنا اور اب ان خبروں کی تفصیل عمران ناہید سے۔
0: وزیراعظم محمد شہباز شریف نے کہا ہے کہ پاکستان اور چین عملی طور پر عوام کو ترجیح دینے اور ترقی پر مبنی تعاون کے ایک نئے دور میں داخل ہو رہے ہیں۔ واج ہانگ جو میں کمیونسٹ پارٹی آف چائنا یوچیانگ کی صوبائی کمیٹی کے پارٹی سیکرٹری وانگ ہاؤ سے بات چیت کر رہے تھے۔ وانگ ہاؤ نے وزیر اعظم کا یوچیانگ صوبے میں خیر مقدم کیا۔ وزیر اعظم نے یوچیانگ صوبے کی شاندار ترقی کو سراہا اور صدر شی جن پنگ کی دور اندیش قیادت کی تعریف کی جو انہوں نے سی پی سی یوچیانگ کی صوبائی کمیٹی کے پارٹی سیکرٹری کی حیثیت سے انجام دی۔ وزیر اعظم نے خاص طور پر صدر شی جن پنگ کی جانب سے پیش کردہ صاف پانی اور سرسبز پہاڑ انمول اثاثہ ہے کے تصور کی تعریف کی۔ انہوں نے کہا کہ یہ جیانگ کی ترقی اس بات کی اہم مثال ہے کہ ماحولیاتی تحفظ، سرسبز ماحول کی ترقی اور اعلیٰ معیار کی معاشی نمو کو کس طرح ایک دوسرے کے تعاون سے آگے بڑھایا جا سکتا ہے۔ وزیر اعظم نے کہا کہ پاکستان یہ جیانگ صوبے کے ساتھ خصوصاً ڈیجیٹل معیشت، ای کامرس، انفارمیشن ٹیکنالوجی، ٹیلی مواصلات، زراعت، قابل تجدید توانائی، جدید صنعتی پیداوار اور مہارتوں کی ترقی کے شعبوں میں تعاون کے فروغ کو بہت اہمیت دیتا ہے۔ انہوں نے کہا کہ صوبائی سطح پر تعاون پاکستان چین تعلقات کا ایک اہم ستون ہے اور یہ صنعتی تعاون زرعی جدت ٹیکنالوجی کے اشتراک اور برآمدات پر مبنی ترقی کے ذریعے سی پیک فیز 2 کو آگے بڑھانے میں اہم کردار ادا کر سکتا ہے۔ وزیر اعظم بھی دو طرفہ تعاون کے دو اہم دستاویزات پر دستخط کی تقریب میں موجود تھے۔ پہلی مفاہمت کی یادداشت صوبے پنجاب اور چین کے صوبے جیانگ کو جوہر صوبے قرار دینے سے متعلق ہے، جس کا مقصد تجارت، سرمایہ‌کاری، زراعت، تعلیم، ثقافت، سیاحت اور عوامی رابطوں کو فروغ دینا ہے۔ اس کے علاوہ وزیر اعظم کی موجودگی میں بیجنگ میں پاکستانی سفارت خانے اور ہانگ جو میں مومن یونیورسٹی کے درمیان بھی ایک معاہدہ طے پایا، جس کے تحت یونیورسٹی میں پاک چین ٹیکنالوجی کی تحقیق کا مشترکہ مرکز قائم کیا جائے گا۔ یہ مرکز پاکستان اور چین کے درمیان تعلیمی تعاون، اطلاعاتی تحقیق، ٹیکنالوجی کے تبادلے اور ادارہ جاتی روابط کو فروغ دے گا۔
1: اس سے پہلے وزیراعظم محمد شہباز شریف چین کے اپنے 4 روزہ سرکاری دورے کے پہلے مرحلے میں آج ہانگ جو پہنچے۔ یہاں شوشانگ ایئرپورٹ پہنچے پر شی جیانگ کے ڈپٹی گورنر یونگ گوانگ، پاکستان میں چین کے سفیر جیانگ سیٹ ونگ اور چین میں پاکستانی سفیر خلیل ہاشمی نے وزیراعظم کا استقبال کیا۔ وزیراعظم ایک بزنس فورم میں شرکت کریں گے، جس کا مقصد چین پاکستان اقتصادی راہداری کے دوسرے مرحلے کے تحت پاکستان اور چین کی کمپنیوں کے درمیان تعاون کو فروغ دینا ہے۔ وہ معاہدوں کے تبادلے اور مفاہمت کی یادداشتوں کی ایک تقریب میں شرکت کریں گے۔ وزیر اعظم چین کی ممتاز کمپنیوں کے چیف ایگزیکٹو آفیسر سے بھی ملاقات کریں گے. وہ چینی کمپنی علی بابا کے ہیڈ کوارٹر کا بھی دورہ کریں گے اور تعاون کی یادداشتوں پر دستخط کی تقریب میں شرکت کریں گے. وہ بیجنگ میں چینی صدر شی چنگ پنگ اور وزیر اعظم لی چھانگ سے ملاقاتیں کریں گے. وزیر اعظم پاک چین سفارتی تعلقات کے 75 سال مکمل ہونے کے موقع پر ایک تقریب میں بھی شرکت کریں گے. شہباز شریف معروف چینی کمپنیوں کے سربراہان سے ملاقاتیں کریں گے اور چائنا اکیڈمی آف ایگریکلچر سائنسز کا بھی دورہ کریں گے. وزیر اعظم محمد شہباز شریف نے پاکستان اور چین کے درمیان دوستی کے لازوال رشتے کو مزید مضبوط بنانے کے مشترکہ عزم کا اعادہ کیا ہے.
2: سنتے رہیے ایف ایم 101.1.
3: خاندان میں کسی فرد کی وفات بلا شبہ ایک سانحہ ہے، لیکن مرحوم کا شناختی کارڈ منسوخ کرانا بہرحال ضروری ہے تاکہ اس کے غلط استعمال کی روک تھام ہو اور وراثت کی تقسیم میں کوئی پریشانی نہ ہو. یاد رکھیں، نادرا یونین کونسل میں اندراج کی بنیاد پر متوفی کا شناختی کارڈ منسوخ کرتا ہے اور آپ کو ان تمام مراحل کی تکمیل میں ہر ممکن معاونت فراہم کرتا ہے. نادرا نے یونین کونسل میں وفات کا اندراج آسان بنانے کے لیے پاکستان بھر کے ہسپتالوں میں جدید ترین ڈیتھ نوٹیفیکیشن ٹولز فراہم کر دیے ہیں. ہسپتال میں اپنے خاندان کے کسی فرد کی وفات پر اپنا اور متوفی کا شناختی کارڈ لے کر ہسپتال میں موجود رجسٹریشن کاؤنٹر پر تشریف لے جائیں اور وفات کا اندراج کرنے کے بعد رسید حاصل کریں. اس کے ساتھ ہی آپ کو دیے گئے نمبر پر نادرا کی جانب سے SMS رسید بھی موصول ہو جائے گی. وفات کے 30 دن کے اندر ہسپتال کی رسید کے ہمراہ اپنی یونین کونسل میں تشریف لائیں اور وفات کا اندراج کرانے کے بعد ڈیتھ سرٹیفکیٹ حاصل کریں. اس کے بعد نادرا دفتر تشریف لائیں اور متوفی کا شناختی کارڈ منسوخ کرائیں. نادرا کی پاک ID موبائل ایپ کے ذریعے آپ یونین کونسل سے ڈیتھ سرٹیفکیٹ اور نادرا سے بے فارم گھر بیٹھے بھی بنوا سکتے ہیں. نادرا، آپ کی شناخت، آپ کی پہچان.
4: ہربل ایکسپرٹ پروفیسر سلیمان دے طبی مشورے.
5: سونی پین پرو تے میرے بزرگو، السلام علیکم. تہاڈی میزبان سائما تہاڈے لئی صحت تندرستی دے مشورے لے کے حاضر ہے. پین پرو
4: ہربل ایکسپرٹ پروفیسر سلیمان دے
5: طبی مشورے تہاڈے سارے ٹبر نو صحت مند حیاتی دی راہ وکھاندے نے تے اس پروگرام دی شان وداندے نے. ساڈے ملک دے منے پرمنے تے بہت ہی سیانے طبیب جناب پروفیسر سلیمان صاحب، جنہاں نو کئی واری گولڈ میڈل وی ملیا. سونی پین پرو، اس تو پہلاں کہ سلیمان صاحب نال گل بات کریے، تسی لکھو ساڈا پتا تے فون نمبرز تاکہ تسی آپ وی مل سکو سلیمان صاحب نال.
4: سلیمان دواخانہ رجسٹرڈ، پل فلائی اوور بالمقابل مینار پاکستان، مین راوی روڈ، لاہور. فون نمبر 042-377-27-160 یعنی 042-377-27-160. موبائل نمبر ہے 0300-414-2608 یعنی 0300-414-2608. تے ساڈا ای میل ایڈریس ہے suleiman.dawakhana@gmail.com.
5: جی بہن پراؤ، ہن میں تہاڈی ملاقات کروانی ہے یونانی میڈیکل کالج دے سابق وائس پرنسپل جناب پروفیسر سلیمان ہوراں نال.
4: سلیمان صاحب
5: جی، آیا نو سناؤ کی حال ہے؟
6: سہما جی، سونے رب دی کرم نوازی نال میں بالکل ٹھیک ہاں. تے میں اے دعا کرنا کہ سونا رب سارے مریضاں نو اپنی رحمت نال صحت عطا فرمائے.
5: آمین. سلیمان صاحب، آج تے ماشاءاللہ بہت ہی سمارٹ نظر آ رہے ہو، کی گل ہے؟ سانو بھی اس سمارٹ نے راز دس دیو.
6: سہما جی، سمارٹ تے ماشاءاللہ تسی بھی بہت لگ رہے ہو. پہلو تسی دسو کہ اج کل کی کھا رہے ہو.
5: سلیمان صاحب، میں تے تہاڈی صحبت اختیار کر لئی، یعنی میں تہاڈی موٹاپے والی دوائی جڑی تسی مینوں دتی سی او ورت رہی ہاں. تے مینوں ہن سارے لوکی کہندے نے تو بڑی سمارٹ ہوندی جا رہی ہے، تے میں سن کے بھلی جا رہی ہاں.
6: ذرا خیال رکھنا سہما جی، کدے پہلا وانگو نہ پھول جانا.
5: کوئی فکر نہیں سلیمان صاحب، تسی جو میرے نال ہو.
7: ਸੁਲੇਮਾਨ ਸਾਹਿਬ, ਹੁਣ ਆਪਣੇ ਭੈਣ ਭਰਾਵਾਂ ਦੇ
8: ਈਮੇਲਸ ਤੇ SMS ਨਾ ਪੜ੍ਹ ਲਈਏ?
6: ਜ਼ਰੂਰ ਪੜ੍ਹੋ ਜੀ।
7: ਸੁਲੇਮਾਨ ਸਾਹਿਬ, ਇਹ ਈਮੇਲ ਸਾਡੇ ਇੱਕ ਛੋਟੇ ਜਿਹੇ ਭਰਾ ਇਮਰਾਨ ਨਜ਼ੀਰ ਹੋਰਾਂ ਦੀ ਹੈ
6: ਜੀ, ਜੀ
7: ਜਿਹੜੇ FA ਦੇ ਸਟੂਡੈਂਟ ਨੇ।
6: ਅੱਛਾ।
7: ਇਹ ਕਹਿੰਦੇ ਨੇ ਕਿ ਮੇਰਾ ਜਿਸਮ ਬਹੁਤ ਹੀ ਸੁੱਕਾ ਹੈ, ਮੂੰਹ ਤੇ ਚਿੰਬ ਪੈ ਗਏ ਨੇ ਤੇ ਹੱਡੀਆਂ ਨਜ਼ਰ ਆਉਂਦੀਆਂ ਨੇ, ਭੁੱਖ ਨਹੀਂ ਲੱਗਦੀ ਤੇ ਲੱਕ ਵਿੱਚ ਪੀੜ ਰਹਿੰਦੀ ਹੈ। ਅੱਬਾ ਜੀ ਨੇ ਡਾਕਟਰ ਤੋਂ ਦਵਾਈ ਲਿਆਂਦੀ ਸੀ ਪਰ ਫਰਕ ਨਹੀਂ ਪਿਆ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਠੀਕ ਹੋ ਜਾਵਾਂ, ਬਲਕਿ ਸੈਂਡੋ ਬਣ ਜਾਵਾਂ।
6: ਬੇਟਾ ਜੀ, ਤੁਸੀਂ ਜਿਹੜੀ ਹਕੀਕਤ ਲਿਖੀ ਹੈ ਇਹ ਕੋਈ ਛੋਟੀ ਬਿਮਾਰੀ ਨਹੀਂ, ਬਲਕਿ ਇਹ ਉਹ ਬਿਮਾਰੀ ਹੈ ਜਿਹੜੀ ਅੰਦਰ ਹੀ ਅੰਦਰ ਪਿੰਡੇ ਦੀ ਸਿਉਂਕ ਬਣ ਜਾਂਦੀ ਹੈ। ਬੇਟਾ ਜੀ, ਮੈਂ ਇਸ ਤੋਂ ਵੱਧ ਤੁਹਾਨੂੰ ਕੁਝ ਨਹੀਂ ਸਮਝਾ ਸਕਦਾ। ਬਿਹਤਰ ਇਹ ਵੇ ਕਿ ਤੁਸੀਂ ਕਿਸੇ ਦਿਨ ਆਪਣੇ ਅੱਬਾ ਜੀ ਦੇ ਨਾਲ ਦਵਾਖਾਨੇ 'ਤੇ ਆ ਜਾਓ ਤਾਂ ਕਿ ਇਲਾਜ ਸ਼ੁਰੂ ਕੀਤਾ ਜਾਵੇ। ਅਤੇ ਬੇਟਾ ਜੀ, ਇਹ ਵੀ ਜ਼ਿਹਨ ਵਿੱਚ ਰੱਖੋ ਕਿ ਇਹੋ ਜਿਹੀ ਬਿਮਾਰੀ ਜਦੋਂ ਵੱਧ ਜਾਵੇ ਤਾਂ ਦੂਜੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ, ਇਸ ਲਈ ਇਲਾਜ ਵਿੱਚ ਦੇਰ ਨਾ ਕਰਨਾ। ਮੈਨੂੰ ਸੋਹਣੇ ਰੱਬ ਤੋਂ ਉਮੀਦ ਹੈ ਕਿ ਥੋੜ੍ਹੀ ਦੇਰ ਤੋਂ ਇਲਾਜ ਤੋਂ ਬਾਅਦ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਇਨਸ਼ਾਅੱਲਾ।
7: ਜੀ ਬਿਲਕੁਲ, ਸੈਂਡੋ ਬਣ ਜਾਓਗੇ। ਸੁਲੇਮਾਨ ਸਾਹਿਬ, ਇਹ ਸੈਂਡੋ ਉਹ ਨਹੀਂ ਹੁੰਦਾ ਜਿਹੜਾ ਸਰਕਸ ਵਿੱਚ ਸ਼ੇਰ ਨਾਲ ਲੜਦਾ?
6: ਹਾਂ ਹਾਂ,
7: ਯਾਨੀ ਉਹਦੇ ਵਿੱਚ ਬਹੁਤ ਹੀ ਤਾਕਤ ਹੁੰਦੀ ਹੈ।
6: ਸਹਿਮਾ ਜੀ, ਉਹ ਹੀ ਸੈਂਡੋ ਹੁੰਦਾ ਹੈ। ਤੁਸੀਂ ਆਪ ਵੇਖ ਲਵੋ ਕਿ ਬੰਦੇ ਵਿੱਚ ਇੰਨੀ ਤਾਕਤ ਹੋ ਸਕਦੀ ਹੈ, ਬਸ ਇਹਦੇ ਵਿੱਚ ਬੰਦੇ ਨੂੰ ਕੁਛ ਇਹਤਿਆਤ ਕਰਨੀ ਪੈਂਦੀ ਹੈ।
7: ਯਾਨੀ ਦਵਾਈ ਤੇ ਇਹਤਿਆਤ ਨਾਲ ਬੰਦੇ ਵਿੱਚ ਇੰਨੀ ਤਾਕਤ ਆ ਸਕਦੀ ਹੈ
6: ਜੀ।
7: ਸੁਲੇਮਾਨ ਸਾਹਿਬ, ਇਹ ਈਮੇਲ ਨਿਸਾਰ ਨਕਵੀ ਹੋਰਾਂ ਦੀ।
6: ਜੀ ਜੀ,
7: ਨਿਸਾਰ ਸਾਹਿਬ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਰੱਬ ਤੁਹਾਨੂੰ ਹਯਾਤੀ ਦੇਵੇ, ਤੁਹਾਡੀ ਸ਼ਾਨ ਵਧਾਵੇ, ਤੁਸੀਂ ਤਬੀਬ ਨਹੀਂ ਫਰਿਸ਼ਤਾ ਹੋ ਜਿਨ੍ਹਾਂ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਮੈਨੂੰ ਬਹੁਤ ਆਰਾਮ ਹੈ ਤੇ ਪਿੰਡੇ ਵਿੱਚ ਤਾਕਤ ਵੀ ਬਹੁਤ ਆ ਗਈ ਹੈ। ਸੁਲੇਮਾਨ ਸਾਹਿਬ, ਮੈਨੂੰ ਇੱਕ ਵਾਰੀ ਹੋਰ ਦਵਾਈ ਘੱਲ ਦਿਓ, ਬੜੀ ਮਿਹਰਬਾਨੀ ਹੋਵੇਗੀ।
6: ਨਿਸਾਰ ਭਾਈ, ਤੁਹਾਡੀ ਸਿਹਤਯਾਬੀ ਬਾਰੇ ਮੇਰੇ ਲਈ ਖੁਸ਼ੀ ਦੀ ਗੱਲ ਹੈ। ਭਾਈ ਜੀ, ਤੁਸੀਂ ਮੇਰਾ ਸ਼ੁਕਰੀਆ ਅਦਾ ਕਰਨ ਦੀ ਬਜਾਏ ਉਹ ਸੋਹਣੇ ਰੱਬ ਦਾ ਸ਼ੁਕਰੀਆ ਅਦਾ ਕਰੋ ਜਿਹੜਾ ਸਾਰਿਆਂ ਨੂੰ ਸ਼ਿਫਾ ਦਿੰਦਾ ਹੈ ਅਤੇ ਉਹ ਹੀ ਜਿਹਨੂੰ ਚਾਹੇ ਸ਼ਿਫਾ ਦਾ ਜ਼ਰੀਆ ਬਣਾ ਦੇਵੇ। ਹਾਂ, ਇਹ ਗੱਲ ਜ਼ਰੂਰ ਹੈ ਕਿ ਜੇ ਤਬੀਬ ਦੀ ਨੀਅਤ ਸਾਫ਼ ਹੋਵੇ ਅਤੇ ਉਹ ਹਕਮਤ ਨੂੰ ਇਬਾਦਤ ਸਮਝੇ ਅਤੇ ਸੋਹਣਾ ਰੱਬ ਉਸ ਹਕੀਮ ਦੇ ਹੱਥ ਨੂੰ ਸ਼ਿਫਾ ਦਾ ਜ਼ਰੀਆ ਬਣਾ ਦਿੰਦਾ ਹੈ।
7: ਬੇਸ਼ੱਕ
6: ਨਿਸਾਰ ਭਾਈ, ਰੱਬ ਨੇ ਤੁਹਾਡੇ 'ਤੇ ਕਰਮ ਕੀਤਾ, ਤੁਸੀਂ ਬਿਲਕੁਲ ਠੀਕ ਹੋ ਗਏ, ਇਸ ਲਈ ਤੁਹਾਨੂੰ ਦਵਾਈ ਦੀ ਕੋਈ ਲੋੜ ਨਹੀਂ, ਕਿਉਂਕਿ ਬਗੈਰ ਵਜ੍ਹਾ ਦੇ ਦਵਾਈ ਨਹੀਂ ਲੈਣੀ ਚਾਹੀਦੀ, ਇਸ ਲਈ ਮੈਂ ਤੁਹਾਨੂੰ ਦਵਾਈ ਪਾਰਸਲ ਨਹੀਂ ਕਰਾ ਸਕਦਾ।
7: ਸੁਲੇਮਾਨ ਸਾਹਿਬ, ਪੜ੍ਹਨੀ ਆ ਅਗਲੀ ਈਮੇਲ
6: ਜੀ, ਜ਼ਰੂਰ,
7: ਜਿਹੜੀ ਅਯੂਬ ਕਾਦਰੀ ਹੋਰਾਂ ਲਿਖੀ ਹੈ।
6: ਅੱਛਾ ਜੀ।
7: ਇਹ ਕਹਿੰਦੇ ਨੇ ਕਿ ਮੈਨੂੰ 4 ਸਾਲ ਤੋਂ ਸ਼ੂਗਰ ਦੀ ਬਿਮਾਰੀ ਹੈ
6: ਜੀ,
7: ਲੱਤਾਂ 'ਚ ਪੀੜ ਰਹਿੰਦੀ ਹੈ ਤੇ ਪਿੰਡੇ ਤੇ ਚਣਕਾਂ ਵੱਜਦੀਆਂ ਨੇ
6: ਤੇ
7: ਅਸਾਬੀ ਕਮਜ਼ੋਰੀ ਨਾਲ ਬੁਰਾ ਹਾਲ ਹੈ। ਮੈਂ ਅੰਗਰੇਜ਼ੀ ਗੋਲੀਆਂ ਖਾਂਦਾ ਵਾਂ ਪਰ ਸ਼ੂਗਰ ਵੱਧਦੀ ਜਾ ਰਹੀ ਹੈ
6: ਜੀ।
7: ਹੁਣ ਮੈਂ ਦੇਸੀ ਇਲਾਜ ਦਾ ਨਾ ਫੈਸਲਾ ਕੀਤਾ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਜ਼ਬਰਦਸਤ ਜਿਹੀ ਦਵਾਈ ਪਾਰਸਲ ਕਰ ਦਿਓ, ਮੈਂ ਉਡੀਕਾਂਗਾ।
6: ਅਯੂਬ ਭਾਈ, ਸ਼ੂਗਰ ਦੇ ਕਈ ਸਬਬ ਹੁੰਦੇ ਨੇ, ਜਦੋਂ ਤੀਕਰ ਅਸਲ ਸਬਬ ਦਾ ਇਲਾਜ ਨਾ ਹੋਵੇ ਬਿਮਾਰੀ ਨੂੰ ਵਕਤੀ ਆਰਾਮ ਹੁੰਦਾ ਹੈ। ਭਾਈ ਜੀ, ਤੁਸੀਂ ਅੰਗਰੇਜ਼ੀ ਗੋਲੀਆਂ ਦੇ ਆਦੀ ਹੋ ਗਏ ਹੋ, ਇਹ ਵੀ ਵਜ੍ਹਾ ਹੈ ਕਿ ਹੁਣ ਗੋਲੀਆਂ ਖਾਣ ਤੋਂ ਬਾਅਦ ਵੀ ਤੁਹਾਡੀ ਸ਼ੂਗਰ ਜਿਹੜੀ ਨਾ ਕੰਟਰੋਲ ਨਹੀਂ ਹੁੰਦੀ ਪਈ। ਭਾਈ ਜੀ, ਯਾਦ ਰੱਖੋ ਕਿ ਬੰਦਾ ਜਿਸ ਦਵਾਈ ਦਾ ਆਦੀ ਹੋ ਜਾਵੇ ਹੌਲੀ ਹੌਲੀ ਉਹ ਦਵਾਈ ਅਸਰ ਕਰਨਾ ਛੱਡ ਦਿੰਦੀ ਹੈ, ਜਿਹਦੀ ਵਜ੍ਹਾ ਨਾਲ ਬਿਮਾਰੀ ਅੰਦਰ ਹੀ ਅੰਦਰ ਵੱਧਦੀ ਜਾਂਦੀ ਹੈ। ਸਾਡਾ ਇਲਾਜ ਇਸ ਲਈ ਕਾਬਲੇ ਤਾਰੀਫ ਹੈ ਕਿ ਬੰਦਾ ਇਸ ਦਵਾਈ ਦਾ ਆਦੀ ਨਹੀਂ ਹੁੰਦਾ, ਕਿਉਂਕਿ ਸਾਡੀ ਦਵਾਈ ਬਿਮਾਰੀ ਦੀ ਅਸਲ ਵਜ੍ਹਾ ਯਾਨੀ ਅਸਲ ਸਬਬ ਦਾ ਉਪਾਰ ਕਰਦੀ ਹੈ ਅਤੇ ਜਦੋਂ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਤਾਂ ਮਰੀਜ਼ ਨੂੰ ਦਵਾਈ ਦੀ ਜ਼ਰੂਰਤ ਨਹੀਂ ਰਹਿੰਦੀ ਅਤੇ ਨਾ ਹੀ ਉਹਦਾ ਜਿਸਮ ਦਵਾਈ ਦੀ ਡਿਮਾਂਡ ਕਰਦਾ ਹੈ। ਮੇਰੇ ਭਾਈ, ਤੁਸੀਂ ਪਰੇਸ਼ਾਨੀ ਨੂੰ ਇੱਕ ਪਾਸੇ ਰੱਖ ਦਿਓ, ਕਿਉਂਕਿ ਤੁਹਾਡੀ ਪਰੇਸ਼ਾਨੀ ਦਾ ਇਲਾਜ ਸਾਡੇ ਕੋਲ ਮੌਜੂਦ ਹੈ। ਬਸ ਤੁਸੀਂ ਇੱਕ ਵਾਰੀ ਦਵਾਖਾਨੇ 'ਤੇ ਤਸ਼ਰੀਫ਼ ਲੈ ਆਓ, ਮੈਂ ਪੂਰੀ ਤਸ਼ਖੀਸ ਤੋਂ ਬਾਅਦ ਤੁਹਾਡੇ ਲਈ ਦਵਾਈ ਲਿਖਾਂਗਾ ਅਤੇ ਰੱਬ ਦੀ ਕਰਮ ਨਵਾਜ਼ੀ ਨਾਲ ਸ਼ੂਗਰ ਕੰਟਰੋਲ ਹੋ ਜਾਵੇਗੀ
7: ਇਨਸ਼ਾਅੱਲਾ ਜੀ। ਇਨਸ਼ਾਅੱਲਾ ਜੀ। ਅਯੂਬ ਭਾਈ, ਤੁਹਾਡਾ ਮਸਲਾ ਹੱਲ ਹੋ ਗਿਆ, ਹੁਣ ਤੁਸੀਂ ਬੇਫਿਕਰ ਹੋ ਕੇ ਸੁਲੇਮਾਨ ਸਾਹਿਬ ਨੂੰ ਮਿਲੋ ਅਤੇ ਫਿਰ ਵੇਖੋ ਸੁਲੇਮਾਨ ਸਾਹਿਬ ਦੀ ਦਵਾਈ ਦਾ ਜਾਦੂ ਕਿਵੇਂ ਸਿਰ ਚੜ੍ਹ ਕੇ ਬੋਲਦਾ। ਸੋਹਣੇ ਭੈਣ ਭਰਾ ਅਤੇ ਬਜ਼ੁਰਗੋ, ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਪੇਸ਼ ਕੀਤੇ ਜਾ ਰਹੇ ਨੇ, ਤੁਸੀਂ ਕਿਧਰੇ ਨਹੀਂ ਜਾਣਾ ਕਿਉਂਕਿ ਪ੍ਰੋਗਰਾਮ ਅਜੇ ਜਾਰੀ ਹੈ। ਮੈਂ ਲਿਖਵਾਉਂਦੀ ਹਾਂ ਆਪਣਾ ਪਤਾ ਅਤੇ ਫੋਨ ਨੰਬਰ ਤਾਂ ਕਿ ਤੁਸੀਂ ਕਿਸੇ ਵੀ ਬਿਮਾਰੀ ਦਾ ਮਸ਼ਵਰਾ ਕਰਨ ਲਈ ਦਵਾਖਾਨੇ 'ਤੇ ਆਪ ਵੀ ਆ ਕੇ ਮਿਲ ਸਕੋ। ਅਤੇ ਜਨਾਬ, ਕਾਗਜ਼ ਅਤੇ ਪੈਨਸਲ ਸਾਂਭੋ ਅਤੇ ਲਿਖੋ ਸਾਡਾ ਪਤਾ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਹੈ 03004142608, ਯਾਨੀ 03004142608।
8: सिफर सिफर चार एक चार दो छे सिफर अठ। ते साडा ईमेल एड्रेस है suleiman.dawakhana@gmail.com।
7: जी जनाब पता तुहानू मिल गया। ए पता तुसी उना भैन भरावां नू भी जरूर देना है जेडे थां थां इलाज करवाण तों बाद भी ठीक नहीं होए। सुलेमान साहब वारी ये एस ईमेल दी जेडी नदीम बासरा लिखी है।
6: अच्छा
7: ए कहंदे ने कि मेरी वालदा नू जोड़ां दी तकलीफ है, हथां दी उंगलां ते अड्डियां विच बहुत ही पीड़ रहिंदी है, सवेर दे टाइम उंगलां ते सोज पौंदी है, कोई काम नहीं कर सकदे, अंग्रेजी दवाई लैंदे ने ते बहुत सुकून मिलदा है क्योंकि पीड़ मुक जांदी है। मेहरबानी करके एदा कोई मुस्तकिल इलाज दसो।
6: नदीम भाई ए तो कोई इलाज ना होया कि जो गोली खाधी उदो पीड़ हट गई। भाई जी याद रखो कि पीड़ हटाण वाली गोलियां दा ज्यादा इस्तेमाल बहुत नुकसान देंदा है।
7: बिल्कुल
6: एहो जिहियां गोलियां नाल मेदे दा अल्सर भी हो सकता है, इस लई एहो जिही दवाई नहीं खानी चाहीदी। भाई जी साडे कोल रब दी मेहरबानी नाल एहो जिहियां जड़ी बूटियां ने जिहड़ियां यूरिक एसिड ते दूजे जहरीले मादियां नूं जिस्से विचों कढ देंदियां ने ते मरीज़ दी बीमारी मुस्तकिल तौर ते ठीक हो जांदी है।
7: सुलेमान साहब ए ईमेल मेदे दी बीमारी बारे वे
6: जी
7: वेख्या। सुलेमान साहब मैं अलाम तां पढ़ के ही बीमारी दस दिनी। सुलेमान साहब ए ईमेल शहबाज़ पट्टी होरां लिखी है। ए कहंदे ने कि मैनू सीने विच जलन ते मेदे विच गर्मी जिही रहिंदी है, ढिड विच मरोड़ फिरदे ने ते रोटी खान तो बाद बड़ी देर तिकर खट्टे खट्टे डकारां आंदियां ने।
6: ठीक
7: मैं तुम्मे दी पक्की गुलकंद हरीड़ दा मुरब्बा ते छिलका भी खांदा वां
6: जी,
7: पर कोई फर्क नहीं पिया
6: जी।
7: मेहरबानी करके मेरे लिए कोई चंगी जी दवाई पार्सल कर दियो।
6: शबाज़ भाई जदों तिकर बीमारी दा असल सबब ना लभ्या जावे बीमारी कदी भी ठीक नहीं हुंदी। तुसी जिहड़ियां शैवां खांदे रहे हो ਉਹ ਆਪਣੀ ਜਗ੍ਹਾ ਠੀਕ ਨੇ ਪਰ ਇਹਨਾਂ ਦਾ ਤੁਹਾਡੀ ਬਿਮਾਰੀ ਨਾਲ ਕੋਈ ਤਾਲਕ ਨਹੀਂ। ਭਾਈ ਜੀ ਅਲਾਮਾਤ ਦੇ ਮੁਤਾਬਕ ਤੁਹਾਡੇ ਮੇਦੇ ਵਿੱਚ ਤਜ਼ਾਬੀਅਤ ਬਹੁਤ ਵੱਧ ਗਈ ਹੈ ਅਤੇ ਜੇ ਇਹਦਾ ਉਪਾਰ ਨਾ ਹੋਇਆ ਤਾਂ ਮੇਦੇ 'ਤੇ ਸੋਜ ਵੀ ਪੈ ਜਾਵੇਗੀ। ਮੇਰੇ ਭਾਈ ਤੁਸੀਂ ਵੱਡਾ ਗੋਸ਼ਤ ਮਿਰਚ ਮਸਾਲੇ ਅਤੇ ਬਾਜ਼ਾਰੀ ਸ਼ੈਵਾਂ ਬਿਲਕੁਲ ਛੱਡ ਦਿਓ। ਦਿਨ ਵਿੱਚ 3 ਵਾਰੀ ਇੱਕ ਇੱਕ ਪਿਆਲੀ ਦੁੱਧ ਹੀ ਜ਼ਰੂਰ ਪੀਆ ਕਰੋ। ਅਤੇ ਮੇਰੇ ਭਾਈ ਮੈਂ ਤੁਹਾਡੇ ਕਹਿਣ 'ਤੇ ਤੁਹਾਡੇ ਲਈ ਇੱਕ ਬੜੀ ਚੰਗੀ ਅਤੇ ਬੜੀ ਫਾਇਦਾ ਦੇਣ ਵਾਲੀ ਦਵਾਈ ਪਾਰਸਲ ਕਰਾ ਰਹੇ ਹਾਂ। ਤੁਸੀਂ ਇਹਦੇ ਵਿੱਚ ਨਾਗਾ ਨਹੀਂ ਕਰਨਾ ਅਤੇ ਬੜੇ ਖਿਆਲ ਨਾਲ ਦਵਾਈ ਲੈਣਾ। ਰੱਬ ਦੀ ਮਿਹਰਬਾਨੀ ਨਾਲ 15-20 ਦਿਨਾਂ ਤੋਂ ਬਾਅਦ ਤੁਹਾਡੀ ਬਿਮਾਰੀ ਇਨਸ਼ਾਲਾ ਬਿਲਕੁਲ ਠੀਕ ਹੋ ਜਾਵੇਗੀ।
7: ਇਨਸ਼ਾਲਾ ਜੀ ਇਨਸ਼ਾਲਾ ਜੀ। ਸ਼ਹਿਬਾਜ਼ ਸਾਹਿਬ ਤੁਸੀਂ ਮਸ਼ਵਰੇ ਤੇ ਪੂਰੀ ਤਰ੍ਹਾਂ ਅਮਲ ਕਰਨਾ, ਨਹੀਂ ਤੇ ਤੁਸੀਂ ਆਪਣੀ ਪਸੰਦ ਦੀਆਂ ਸ਼ੈਵਾਂ ਨਹੀਂ ਖਾ ਸਕੋਗੇ। ਯਾਨੀ ਸੁਲੇਮਾਨ ਸਾਹਿਬ ਤੁਹਾਨੂੰ ਟੀਂਡੇ ਹੀ ਖਵਾਉਂਦੇ ਰਹਿਣਗੇ।
6: ਸਮਝ ਜ਼ਹਿਰ ਹੈ ਜਦੋਂ ਮਰੀਜ਼ ਪਰਹੇਜ਼ ਵੀ ਨਹੀਂ ਕਰੇਗਾ ਤੇ ਦਵਾਈ ਟਾਈਮ ਸਿਰ ਨਹੀਂ ਲਵੇਗਾ ਔਰ ਉਹ ਕਿੰਜ ਠੀਕ ਹੋਵੇਗਾ।
7: ਬਿਲਕੁਲ
6: ਤੇ ਜਦੋਂ ਠੀਕ ਨਹੀਂ ਹੋਵੇਗਾ ਤੇ ਉਹਨੂੰ ਟਿੰਡੇ ਹੀ ਖਾਣੇ ਪੈਣਗੇ।
7: ਸੁਲੇਮਾਨ ਸਾਹਿਬ ਇਹ ਗੱਲ ਤੇ ਹੈ। ਸੁਲੇਮਾਨ ਸਾਹਿਬ ਇਹ ਈਮੇਲ ਸਾਹ ਦੀ ਤਕਲੀਫ ਬਾਰੇ ਵੇ ਜਿਹੜੀ ਕਾਇਮ ਬੁਖਾਰੀ ਹੋਰਾਂ ਲਿਖੀ ਹੈ।
6: ਜੀ ਜੀ
7: ਕਹਿੰਦੇ ਨੇ ਕਿ ਮੈਨੂੰ ਭੁੱਖ ਬਹੁਤ ਘੱਟ ਲੱਗਦੀ ਹੈ, ਮੂੰਹ ਕੌੜਾ ਤੇ ਫਿੱਕਾ ਰਹਿੰਦਾ ਹੈ, ਘੜੀ ਮੁੜੀ ਪਿਆਸ ਲੱਗਦੀ ਹੈ ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ, ਥੋੜਾ ਜਿਹਾ ਟੁਰਨਾ ਵਾਂ ਤੇ ਸਾਹ ਫੁੱਲ ਜਾਂਦੀ ਹੈ। ਸੁਲੇਮਾਨ ਸਾਹਿਬ ਮੈਂ ਸਾਹ ਬਾਰੇ ਬਹੁਤ ਹੀ ਪਰੇਸ਼ਾਨ ਹਾਂ, ਸਾਹ ਬਹੁਤ ਹੀ ਫੁੱਲਦਾ, ਮਸ਼ਵਰਾ ਦਿਓ।
6: ਸਹਿਮਾ ਜੀ ਇਹ ਸਾਹ ਦੀ ਬਿਮਾਰੀ ਨਹੀਂ, ਮੈਂ ਭਾਈ ਹੋਰਾਂ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਤੁਸੀਂ ਜਿਹੜੀ ਹਕੀਕਤ ਲਿਖੀ ਹੈ ਉਹਦੇ ਮੁਤਾਬਕ ਤੁਹਾਨੂੰ ਸਾਹ ਦੀ ਬਿਮਾਰੀ ਨਹੀਂ ਬਲਕਿ ਤੁਹਾਨੂੰ ਜਿਗਰ ਦੀ ਬਿਮਾਰੀ ਹੈ। ਯਾਨੀ ਤੁਹਾਡਾ ਜਿਗਰ ਵੱਧ ਗਿਆ ਹੈ। ਭਾਈ ਜੀ ਤੁਸੀਂ ਘਿਓ ਤੇਲ ਮੱਖਣ ਅਤੇ ਦੂਜੀਆਂ ਥੰਧੀਆਂ ਚੀਜ਼ਾਂ ਬਿਲਕੁਲ ਛੱਡ ਦਿਓ, ਨਹੀਂ ਤਾਂ ਬਿਮਾਰੀ ਵੱਧ ਜਾਵੇਗੀ। ਸੁਬਹਾ ਅਤੇ ਸ਼ਾਮ ਵੇਲੇ 1-2 ਮੀਲ ਪੈਦਲ ਜ਼ਰੂਰ ਟੁਰਿਆ ਕਰੋ ਤਾਂ ਕਿ ਜਿਗਰ ਦਾ ਨਿਜ਼ਾਮ ਠੀਕ ਹੋਵੇ। ਮੇਰੇ ਭਾਈ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ, ਮੈਂ ਤੁਹਾਨੂੰ ਦਵਾਈ ਦੇਵਾਂਗਾ ਜਿਹਦੇ ਨਾਲ ਜਿਗਰ ਆਪਣੀ ਅਸਲੀ ਹਾਲਤ 'ਤੇ ਆ ਜਾਵੇਗਾ ਅਤੇ ਜਿਗਰ ਦਾ ਨਿਜ਼ਾਮ ਵੀ ਬਿਲਕੁਲ ਠੀਕ ਹੋ ਜਾਵੇਗਾ ਅਤੇ ਸੁਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ।
7: ਇਨਸ਼ਾਲਾ ਜੀ ਇਨਸ਼ਾਲਾ। ਸੁਲੇਮਾਨ ਸਾਹਿਬ ਅਗਲੀ ਈਮੇਲ ਸਾਡੀ ਇੱਕ ਭੈਣ ਹੋਰ ਆਉਂਦੀ ਹੈ
6: ਜੀ,
7: ਤੇ ਇਹ ਉਹੀ ਚਾਹੁੰਦੇ ਨੇ ਜਿਹੜਾ ਹਰ ਭੈਣ ਚਾਹੁੰਦੀ ਹੈ, ਯਾਨੀ ਸੋਹਣਾ ਸੋਹਣਾ ਮਿੱਠੜਾ।
6: ਅੱਛਾ ਜੀ।
7: ਸੁਲੇਮਾਨ ਸਾਹਿਬ ਭੈਣ ਹੋਰੀ ਕਹਿੰਦੇ ਨੇ ਕਿ ਮੇਰੇ ਮੂੰਹ ਤੇ ਦਾਣੇ ਤੇ ਕਿੱਲ ਬਹੁਤ ਨਿਕਲਦੇ ਨੇ।
6: ਅੱਛਾ।
7: ਤੇ ਜਿਲਦ ਉੱਤੇ ਕਾਲੇ ਕਾਲੇ ਨਿਸ਼ਾਨ ਵੀ ਬਣ ਗਏ ਨੇ। ਬੜੀਆਂ ਮਹਿੰਗੀਆਂ ਕਰੀਮਾਂ ਤੇ ਲੋਸ਼ਨ ਇਸਤੇਮਾਲ ਕੀਤੇ ਪਰ ਕੋਈ ਫਾਇਦਾ ਨਹੀਂ ਹੁੰਦਾ, ਮਿਹਰਬਾਨੀ ਕਰਕੇ ਕੋਈ ਦਵਾਈ ਘੱਲ ਦਿਓ।
6: ਸਹਿਮਾ ਜੀ ਸਿਰਫ ਜਵਾਬ ਸੁਣਨ ਨਾਲ ਕੁਛ ਨਹੀਂ ਹੁੰਦਾ, ਗੱਲ ਇਹ ਵੇ ਕਿ ਜਵਾਬ ਤੇ ਅਮਲ ਕੀਤਾ ਜਾਵੇ। ਜਿਹੜਾ ਅਮਲ ਕਰੇਗਾ ਉਹੀ ਫਾਇਦਾ ਚੁੱਕੇਗਾ।
7: ਬਿਲਕੁਲ।
6: ਭੈਣ ਜੀ ਕਿੱਲ ਮੁਆਸੇ ਤੇ ਫਿੰਸੀਆਂ ਦੀ ਅਸਲ ਵਜ੍ਹਾ ਖੂਨ ਦੀ ਖਰਾਬੀ ਏ। ਜਦੋਂ ਤਿਕਰ ਖੂਨ ਸਾਫ਼ ਨਹੀਂ ਹੋਵੇਗਾ ਕੋਈ ਲੋਸ਼ਨ ਜਾਂ ਕਰੀਮ ਫਾਇਦਾ ਨਹੀਂ ਦੇਵੇਗੀ, ਕਿਉਂਕਿ ਇਹ ਸਿਰਫ ਉੱਤੋਂ ਹੀ ਕਰਨ ਵਾਲਾ ਇਲਾਜ ਏ, ਅਸਲ ਵਜ੍ਹਾ ਤੇ ਅੰਦਰ ਹੈ ਨਾ ਜੀ। ਭੈਣ ਜੀ ਤੁਸੀਂ ਮਿਰਚ ਮਸਾਲੇ ਵੱਡਾ ਗੋਸ਼ਤ ਮੱਛੀ ਮੁਰਗੀ ਅੰਡੇ ਤੇ ਬਾਜ਼ਾਰੀ ਸ਼ੈਵਾਂ ਬਿਲਕੁਲ ਛੱਡ ਦਿਓ। ਸੁਬਹ ਸ਼ਾਮ ਵੇਸਣ ਨਾਲ ਮੂੰਹ ਧੋਇਆ ਕਰੋ। ਇਹਦੇ ਨਾਲ ਨਾਲ ਦਵਾਈ ਵੀ ਇਸਤੇਮਾਲ ਕਰੋ। ਭੈਣ ਜੀ, ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਬਰਦਸਤ ਦਵਾਈ ਪਾਰਸਲ ਕਰਾ ਰਿਹਾ। ਇਹ ਦਵਾਈ ਖੂਨ ਨੂੰ ਇੰਜ ਸਾਫ਼ ਕਰੇਗੀ ਜਿਵੇਂ ਫਿਲਟਰ ਪਾਣੀ ਨੂੰ ਸਾਫ਼ ਕਰਦਾ ਹੈ, ਤੇ ਜਦੋਂ ਖੂਨ ਵਿੱਚੋਂ ਜ਼ਹਿਰੀਲੇ ਮਾਦੇ ਨਿਕਲ ਜਾਣਗੇ ਤੇ ਖੂਨ ਸਾਫ਼ ਹੋ ਜਾਵੇਗਾ, ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਕਿੱਲ ਮੁਆਸੇ ਤੇ ਕਾਲੇ ਨਿਸ਼ਾਨ ਵੀ ਬਿਲਕੁਲ ਸਾਫ਼ ਹੋ ਜਾਵਣਗੇ ਤੇ ਤੁਹਾਡਾ ਚਿਹਰਾ ਫੁੱਲਾਂ ਵਾਂਗੂ ਨਿਖਰ ਜਾਵੇਗਾ।
7: ਬਿਲਕੁਲ ਬਿਲਕੁਲ, ਇਨਸ਼ਾਅੱਲਾ ਤਾਲਾ ਐਸਾ ਹੀ ਹੋਵੇਗਾ। ਸੁਲੇਮਾਨ ਸਾਹਿਬ, ਘੜੀ ਦੱਸ ਰਹੀ ਹੈ ਕਿ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ
6: ਜੀ।
7: ਸੁਲੇਮਾਨ ਸਾਹਿਬ, ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਾਏ ਤੇ ਸਾਡੇ ਭੈਣ ਭਰਾਵਾਂ ਨੂੰ ਆਪਣੀ ਰਾਏ ਦੱਸੀ, ਤੁਹਾਡੀ ਬੜੀ ਬੜੀ ਮਿਹਰਬਾਨੀ।
6: ਸਹਿਮਤ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਪ੍ਰੋਗਰਾਮ 'ਚ ਮੈਨੂੰ ਬੁਲਾਉਂਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ
7: ਜੀ। ਸੋਹਣੇ ਭੈਣ ਭਰਾਓ, ਹੁਣ ਤੁਸੀਂ ਲਿਖੋ ਸਾਡਾ ਪਤਾ ਤੇ ਫੋਨ ਨੰਬਰ।
8: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 042-3772 ਲਾਹੌਰ। ਫੋਨ ਨੰਬਰ 04237727160, ਯਾਨੀ 04

0: FM 101, Nal Nal Sade, the Nal Nal Tuade. क्यों जी, कोई शक है क्या?
1: तेरा जून, पीसी होटल लाहौर आइए और दें अलशफा ट्रस्ट आई अस्पताल का साथ. किसी की जिंदगी का अंधेरा हमेशा के लिए मिटाने में अपना हिस्सा डालें. मजीद मालूमात, टिकट और टेबल की बुकिंग के लिए अभी हमारी वेबसाइट विजिट करें www.alshifaeye.org.
2: निकाह खुशियों भरे एक खूबसूरत सफर का आगाज है. इसका बरवक्त इंदराज एक कानूनी तकाजा है जो इस सफर को महफूज बनाता है. निकाह के बाद एक अहम काम अक्सर नजरअंदाज हो जाता है जो आगे चलकर परेशानी का बाइस भी बन सकता है. लिहाजा इस काम की बरवक्त तकमील यकीनी बनाएं. नादरा रिकॉर्ड में अज़दवाजी हैसियत अपडेट कराएं. नादरा रिकॉर्ड में शादी का इंदराज कानून की नज़र में आपकी अज़दवाजी हैसियत का एतराफ है जो मुस्तकबिल में शनाख्ती कार्ड की तजदीद, पासपोर्ट के इजरा, खानदानी रिकॉर्ड और दीगर सरकारी अमूर में मददगार साबित होता है. यूनियन काउंसिल में निकाह का इंदराज होने के बाद करीबी नादरा दफ्तर तशरीफ लाएं या पाक आईडी मोबाइल ऐप के जरिए अपनी अज़दवाजी हैसियत अपडेट कराएं. नादरा, आपकी शनाख्त, आपकी पहचान.
1: सोचिए, जब दुनिया सुनाई तो दे मगर दिखाई ना दे. लाहौर, जहां हर गली में एक कहानी है लेकिन कुछ आंखें ऐसी भी हैं जिनकी रोशनी धुंधला चुकी है. लेकिन अब नहीं, 13 जून, अलशफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में.
3: मैंने सुना है खानदानी मनसूबाबंदी के तरीकों से सेहत के मसाइल पैदा होते हैं.
4: फिर वही बात, पहले ही 2 बच्चे हैं तुम्हारे, हालत देखो अपनी.
3: आपा, मैं तो वही कह रही हूँ ना जो लोग बातें करते हैं.
5: ये सब गलत फहमियाँ हैं, हर सुनी सुनाई बात सच नहीं होती. मनसूबाबंदी के तरीकों से सेहत पर किसी भी किस्म का बुरा असर नहीं पड़ता.
6: खानदानी मनसूबाबंदी सेहतमंद माँ, सेहतमंद बच्चे और खुशहाल जिंदगी की जमानत है. खानदानी मनसूबाबंदी और सेहत से मुतालिक मशवरों और सहूलियात के लिए महकमा सेहत और आबादी के करीबी मराकज पर तशरीफ लाएं.
5: सोच को आजाद करो, खानदानी मनसूबाबंदी को आम करो.
7: मतवासन खानदान, खुशहाल पाकिस्तान. डायरेक्टरेट जनरल पॉपुलेशन वेलफेयर, महकमा सेहत और आबादी, हुकूमत पंजाब.
8: हर्बल एक्सपर्ट प्रोफेसर सुलेमान दे तिब्बी मशवरे.
9: सोनी पेनब्राउ, तुहाडी खिदमत विच तुहाडी मेज़बान साइमा हाजिर है ते सलाम अर्ज़ करती है. सोनी पेनब्राउ ते मेरे बुजुर्गो, याद रखो कि साडा प्रोग्राम बहुत ही खास ते जबरदस्त प्रोग्राम है क्योंकि इस प्रोग्राम विच तुसी सुनदे हो
8: हर्बल एक्सपर्ट प्रोफेसर
9: सुलेमान दे तिब्बी मशवरे. ते पेनब्राउ, तुसी ये भी जानदे होवोगे कि प्रोफेसर सुलेमान साहब नूं जिन्हां ने विगड़ियां होईयां बीमारियां दा कामयाब इलाज लभिया है जिदी वजह नाल सुलेमान साहब नूं गोल्ड मैडल भी मिलिया है. भैन भराओ, शुगर, ब्लड प्रेशर, जोड़ां दा दर्द, पट्ठियां दा खिचाओ, असाबी कमजोरी, हैपेटाइटिस ते जिगर मेदे दीयां बीमारियां दा मुकम्मल इलाज सुलेमान होरां दा बहुत वड्डा कारनामा है. इस लई दूजे मुल्कां दे मरीज़ भी सुलेमान साहब तों इलाज करवा रहे ने. सोहणे भैन भराओ, जे तुसीं वी अल्लाह ना करे किसी बीमारी विच फसे हुए होवो ते प्रोफेसर सुलेमान साहब नूं आप मिलो जिदे लई तुहानूं जरूरत होवेगी सुलेमान साहब दे एड्रेस दी. ते जनाब, तुसीं नोट फरमाओ साडा पता ते फोन नंबर.
8: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड लाहौर. फोन नंबर 042-377-27160 यानी 042-377-27160. मोबाइल नंबर है 03-400-414-2608 यानी 03-414-2608. ते साडा ईमेल एड्रेस है suleiman.dawakhana@gmail.com.
9: जी भैन भराओ, पता तुसी नोट फरमा लिया है. ਤੇ ਜਨਾਬ ਹੁਣ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਮੁਲਕ ਦੇ ਮਸ਼ਹੂਰ ਤਬੀਬ ਤੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਤੁਹਾਨੂੰ ਇਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੀ ਹਾਂ।
10: ਬੜੀ ਮਿਹਰਬਾਨੀ ਸਹਿਮਾ ਜੀ, ਮੈਂ ਵੀ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਸਲਾਮਤ ਕਰਨਾ ਵਾਂ ਤੇ ਮੇਰੀ ਦੁਆ ਹੈ ਕਿ ਸੋਹਣਾ ਰੱਬ ਮਰੀਜ਼ਾਂ ਨੂੰ ਸਿਹਤ ਤੇ ਤੰਦਰੁਸਤੀ ਦੇਵੇ।
9: ਆਮੀਨ। ਸੁਲੇਮਾਨ ਸਾਹਿਬ, ਈਮੇਲਸ ਤੇ SMS ਜ਼ਿਆਦਾ ਤੇ ਪ੍ਰੋਗਰਾਮ ਦਾ ਵੇਲਾ ਮਹਦੂਦ ਹੁੰਦਾ ਹੈ, ਇਸ ਲਈ ਫਟਾਫਟ ਈਮੇਲਸ ਤੇ SMS ਨਾ ਪੜ ਲਵਾਂ।
10: ਹਾਂ ਜੀ, ਜ਼ਰੂਰ ਪੜੋ ਜੀ।
9: ਸੁਲੇਮਾਨ ਸਾਹਿਬ, ਈਮੇਲ ਗਾਜ਼ੀ ਮੁਨੱਵਰ ਹੋਰਾਂ ਲਿਖੀ ਹੈ, ਜਿਹੜੇ ਬਿਮਾਰੀ ਦੇ ਹੱਥੋਂ ਬਹੁਤ ਹੀ ਪਰੇਸ਼ਾਨ ਨੇ।
10: ਅੱਛਾ।
9: ਇਹ BCOM ਦੇ ਸਟੂਡੈਂਟ ਨੇ ਆਪਣਾ ਹਾਲ ਇੰਜ ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਬਦਖਵਾਬੀ ਦੀ ਤਕਲੀਫ 1 ਸਾਲ ਤੋਂ ਹੈ।
10: ਅੱਛਾ।
9: ਹੁਣ ਯੂਰਨ ਵਿੱਚ ਸਾੜ ਤੇ ਝੱਗ ਵੀ ਆਉਂਦਾ ਹੈ, ਲੱਤਾਂ ਤੇ ਕਮਰ ਵਿੱਚ ਦਰਦ ਹੁੰਦਾ ਹੈ ਤੇ ਸਿਰ ਭਾਰੀ ਭਾਰੀ ਰਹਿੰਦਾ ਹੈ। ਮੈਂ ਡਾਕਟਰ ਨੂੰ ਜਿਹੜਾ ਨਾ ਇਲਾਜ ਵੀ ਕਰਵਾਇਆ ਸੀ ਡਾਕਟਰ ਤੋਂ, ਪਰ ਫਾਇਦਾ ਨਹੀਂ ਹੋਇਆ, ਜਿਸਮ ਦੀ ਤਾਕਤ ਵੀ ਘਟਦੀ ਜਾ ਰਹੀ ਹੈ। ਮੈਂ ਬਹੁਤ ਹੀ ਪਰੇਸ਼ਾਨ ਹਾਂ ਤੇ ਬੜੀ ਉਮੀਦ ਨਾਲ ਤੁਹਾਨੂੰ ਈਮੇਲ ਲਿਖੀ ਹੈ ਕਿ ਤੁਸੀਂ ਮੇਰੀ ਮਦਦ ਕਰੋਗੇ।
10: ਜੀ ਬੇਟਾ ਜੀ, ਬਦਖਵਾਬੀ ਤੇ ਵੈਸੇ ਬਹੁਤ ਭੈੜੀ ਬਿਮਾਰੀ ਹੈ ਤੇ ਸੋਨੇ ਦਾ ਸੁਹਾਗਾ ਇਹ ਵੇ ਕਿ ਬਿਮਾਰੀ 1 ਸਾਲ ਪੁਰਾਣੀ ਹੋ ਗਈ ਹੈ, ਜਿਹਦੀ ਵਜ੍ਹਾ ਨਾਲ ਤੁਹਾਨੂੰ ਯੂਰਿਨ ਵਿੱਚ ਇਨਫੈਕਸ਼ਨ ਵੀ ਹੋ ਗਈ ਹੈ ਤੇ ਅਸਾਬੀ ਕਮਜ਼ੋਰੀ ਵੀ ਵੱਧਦੀ ਜਾ ਰਹੀ ਹੈ। ਇਸ ਲਈ ਤੁਸੀਂ ਆਪਣੀ ਬਿਮਾਰੀ ਨੂੰ ਹੋਰ ਨਾ ਵਧਾ ਲਓ। ਬੇਟਾ ਜੀ, ਤੁਹਾਡੇ ਲਈ ਬਿਹਤਰੀਨ ਮਸ਼ਵਰਾ ਇਹ ਵੇ ਕਿ ਤੁਸੀਂ ਆਪ ਦੁਆਖਾਨੇ ਤੇ ਤਸ਼ਰੀਫ ਲਿਆਓ। ਮੈਂ ਤੁਹਾਡੀ ਜਿਸਮਾਨੀ ਹਾਲਤ ਨੂੰ ਵੇਖਾਂਗਾ, ਤੁਹਾਡਾ ਮੁਕੰਮਲ ਚੈੱਕਅਪ ਹੋਵੇਗਾ ਤੇ ਜਦੋਂ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਜਾਵੇਗੀ ਤੇ ਫਿਰ ਮੈਂ ਤੁਹਾਡੇ ਲਈ ਦੁਆ ਲਿਖਾਂਗਾ ਜਿਹਦੇ ਨਾਲ ਸੋਹਣਾ ਰੱਬ ਕਰਮ ਕਰੇਗਾ ਤੇ ਇਨਸ਼ਾਅੱਲਾ 2-3 ਹਫ਼ਤਿਆਂ ਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਓਗੇ
9: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਈਮੇਲ ਬੜੀ ਮਜ਼ੇਦਾਰ ਹੈ।
10: ਕਿਉਂ ਸਹਿਮਾ, ਐਚਲੇ ਵਿੱਚ ਕੋਈ ਖਾਣ ਵਾਲੀ ਸ਼ੈ ਆਈ ਹੈ?
9: ਸੁਲੇਮਾਨ ਸਾਹਿਬ, ਤੁਸੀਂ ਤੇ ਮੇਰੇ ਖਾਣ ਪੀਣ ਨੂੰ ਨਜ਼ਰ ਲਾ ਦਿਓਗੇ। ਸੁਲੇਮਾਨ ਸਾਹਿਬ, ਸੁਣੋ ਇਹ ਕਿੰਨੀ ਮਜ਼ੇਦਾਰ ਈਮੇਲ। ਈਮੇਲ ਖੁਰਸ਼ੀਦ ਮਹਿਮੂਦ ਹੋਰਾਂ ਲਿਖੀ ਹੈ, ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਇਸ ਵੇਲੇ ਕੋਈ ਬਿਮਾਰੀ ਨਹੀਂ ਪਰ ਲੱਗਦਾ ਹੈ ਕਿ ਮੈਨੂੰ ਕੋਈ ਬਿਮਾਰੀ ਹੋਣ ਵਾਲੀ ਹੈ, ਕਿਉਂਕਿ ਮੇਰਾ ਦਿਲ ਬਹੁਤ ਘਬਰਾਉਂਦਾ ਹੈ, ਹਰ ਵੇਲੇ ਜ਼ਿਹਨ ਤੇ ਫਿਕਰ ਸਵਾਰ ਰਹਿੰਦੀ ਹੈ ਤੇ ਖੌਫ ਜਿਹਾ ਰਹਿੰਦਾ ਹੈ। ਮਸ਼ਵਰਾ ਦਿਓ। ਸੁਲੇਮਾਨ ਸਾਹਿਬ, ਲੱਗਦਾ ਹੈ ਕਿ ਇਹ ਭਾਈ ਹੋਰੀ ਵੀ ਨਜੂਮੀ ਨੇ।
10: ਜੀ ਸਹਿਮਾ, ਮੈਂ ਭਾਈ ਹੋਰਾਂ ਨੂੰ ਮੁਖਾਤਬ ਹੋ ਕੇ ਕਹਿ ਰਿਹਾ ਕਿ ਭਾਈ ਜੀ, ਸਹਿਮਾ ਹੋਰਾਂ ਨੇ ਤੁਹਾਨੂੰ ਠੀਕ ਹੀ ਕਿਹਾ ਹੈ ਕਿ ਤੁਸੀਂ ਸ਼ਾਇਦ ਨਜੂਮੀ ਹੋ ਕਿ ਆਉਣ ਵਾਲੀ ਬਿਮਾਰੀ ਦੀ ਪੇਸ਼ਨ ਕੋਈ ਕਰ ਰਹੇ ਹੋ। ਭਾਈ ਜੀ, ਰੱਬ ਤੋਂ ਖੈਰ ਮੰਗੋ ਤੇ ਬੇਫਿਕਰ ਹੋ ਜਾਓ। ਅਲਬਤਾ ਇਹ ਗੱਲ ਜ਼ਰੂਰ ਹੈ ਕਿ ਤੁਹਾਨੂੰ ਕੋਈ ਨਫਸਿਆਤੀ ਮਸਲਾ ਹੈ ਜਿਹਨੇ ਤੁਹਾਡੇ ਦਿਨ ਮੁਤਾਸਰ ਕੀਤਾ ਹੈ, ਐਸੇ ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਨਫਸਿਆਤੀ ਤੌਰ ਤੇ ਤੁਹਾਡਾ ਇਲਾਜ ਕਰ ਸਕਾਂ। ਤੁਹਾਡੀ ਫਿਕਰਮੰਦੀ, ਖੌਫ ਤੇ ਪਰੇਸ਼ਾਨੀ ਰੱਬ ਦੀ ਮਿਹਰਬਾਨੀ ਨਾਲ ਬਿਲਕੁਲ ਦੂਰ ਹੋ ਜਾਏਗੀ ਤੇ ਤੁਸੀਂ ਸਕੂਨ ਵਾਲੀ ਜ਼ਿੰਦਗੀ ਗੁਜ਼ਾਰ ਸਕੋਗੇ ਇਨਸ਼ਾਅੱਲਾ।
9: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, SMS ਆਸਮ ਸ਼ਰੀਫ ਹੋਰਾਂ ਲਿਖੀ ਹੈ, ਇਹ ਕਹਿੰਦੇ ਨੇ ਕਿ ਮੇਰੀ ਵਾਈਫ ਦਾ ਵਜ਼ਨ ਬਹੁਤ ਹੀ ਵੱਧ ਗਿਆ, ਹਾਲਾਂ ਉਹ ਡਾਇਟਿੰਗ ਵੀ ਕਰਦੇ ਨੇ ਤੇ ਇਹਦੇ ਇਲਾਵਾ ਸਲੇਮਿੰਗ ਕੋਰਸ ਵੀ ਇਸਤੇਮਾਲ ਕੀਤਾ ਸੀ ਜਿਹਦੇ ਨਾਲ ਦਿਲ ਘਬਰਾਉਣ ਲੱਗ ਗਿਆ ਤੇ ਫਾਇਦਾ ਵੀ ਕੋਈ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੇਰੇ ਇੱਕ ਦੋਸਤ ਨੇ ਆਪਣੀ ਵਾਈਫ ਲਈ ਤੁਹਾਡੇ ਕੋਲੋਂ ਦਵਾਈ ਮੰਗਵਾਈ ਸੀ ਜਿਹਦੇ ਨਾਲ ਉਹ ਠੀਕ ਹੋ ਗਏ ਨੇ, ਮੈਂ ਉਹਨਾਂ ਦੇ ਕਹਿਣ ਤੇ ਤੁਹਾਨੂੰ SMS ਲਿਖੀ ਹੈ, ਮੈਨੂੰ ਵੀ ਉਹੀ ਉਹ ਦਵਾ ਕਰ ਦਿਓ, ਮਿਹਰਬਾਨੀ ਹੋਵੇਗੀ।
10: ਆਸਮ ਭਾਈ, ਮੋਟਾਪੇ ਦਾ ਇਲਾਜ ਫਾਕੇ ਨਹੀਂ ਬਲਕਿ ਦਵਾਈ ਹੈ। ਯਾਦ ਰੱਖੋ ਕਿ ਫਾਕਾ ਕਰਨ ਨਾਲ ਜਿਸਮ ਵਿੱਚ ਗਜ਼ਾਈ ਕਮੀ ਹੋ ਜਾਂਦੀ ਹੈ ਜਿਹਦੇ ਨਾਲ ਦੂਜੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਭਾਈ ਜੀ, ਮੋਟਾਪੇ ਤੋਂ ਬਚਣ ਲਈ 2 ਚੀਜ਼ਾਂ ਬਹੁਤ ਹੀ ਜ਼ਰੂਰੀ ਨੇ। ਪਹਿਲੇ ਨੰਬਰ 'ਤੇ ਮੁਨਾਸਬ ਖੁਰਾਕ ਅਤੇ ਦੂਜੇ ਨੰਬਰ 'ਤੇ ਹਲਕੀ ਫੁਲਕੀ ਵਰਜਿਸ਼। ਮੇਰੇ ਭਾਈ, ਮੈਂ ਤੁਹਾਨੂੰ ਦਵਾਈ ਦੇ ਨਾਲ ਨਾਲ ਖੁਰਾਕ ਦਾ ਚਾਰਟ ਵੀ ਕਰ ਰਹੇ ਹਾਂ, ਤੁਸੀਂ ਆਪਣੀ ਵਾਈਫ ਨੂੰ ਚਾਰਟ ਦੇ ਮੁਤਾਬਿਕ ਖੁਰਾਕ ਦਿਓ ਅਤੇ ਨਾਗੇ ਦੇ ਬਗੈਰ ਦਵਾਈ ਇਸਤੇਮਾਲ ਕਰਾਓ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪੇ ਤੋਂ ਜਾਨ ਛੁੱਟ ਜਾਵੇਗੀ ਅਤੇ ਦੂਜੀ ਗੱਲ ਇਹ ਵੇ ਕਿ ਕਮਜ਼ੋਰੀ ਵੀ ਨਹੀਂ ਹੋਵੇਗੀ।
9: ਜੀ ਆਸਮ ਭਾਈ, ਇਹਨੂੰ ਕਹਿੰਦੇ ਨੇ ਚੋਪੜੀਆਂ ਨਾਲੇ ਦੋ, ਯਾਨੀ ਮੋਟਾਪਾ ਵੀ ਖਤਮ ਹੋ ਜਾਏਗਾ ਤੇ ਕਮਜ਼ੋਰੀ ਵੀ ਨਹੀਂ ਰਹੇਗੀ। ਸੁਲੇਮਾਨ ਸਾਹਿਬ, ਅਗਲੀ SMS ਤਾਹਿਰ ਮਹਿਮੂਦ ਹੋਰਾਂ ਲਿਖੀ ਹੈ,
10: ਜੀ ਜੀ
9: ਸੁਲੇਮਾਨ ਸਾਹਿਬ, ਇਹ MA ਕਰ ਰਹੇ ਨੇ, ਕਹਿੰਦੇ ਨੇ ਦਿਮਾਗ ਬਹੁਤ ਹੀ ਕਮਜ਼ੋਰ ਹੋ ਗਿਆ, ਇੰਨਾ ਪੜ੍ਹਨਾ ਵਾਂ ਪਰ ਯਾਦ ਹੀ ਨਹੀਂ ਹੁੰਦਾ, ਮੈਂ ਬਦਾਮ ਵੀ ਖਾਂਦਾ ਵਾਂ ਪਰ ਫਰਕ ਨਹੀਂ ਲੱਗਦਾ। ਸੁਲੇਮਾਨ ਸਾਹਿਬ, ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਯਾਦਦਾਸ਼ ਵੱਧ ਜਾਵੇ। ਵੈਸੇ ਸੁਲੇਮਾਨ ਸਾਹਿਬ, ਮੈਨੂੰ ਵੀ ਕੋਈ ਇਹੋ ਜਿਹੀ ਦਵਾਈ ਦਿਓ ਕਿ ਦਿਮਾਗ ਫਰ ਫਰ ਹੋ ਜਾਏ।
10: ਸਹਿਮਾ ਜੀ, ਤੁਸੀਂ ਤਾਂ ਦਵਾਈ ਦੇ ਬਗੈਰ ਹੀ ਮਾਸ਼ਾਅੱਲਾ ਕੰਪਿਊਟਰ ਹੋ, ਤੁਹਾਨੂੰ ਦਵਾਈ ਦੀ ਕੀ ਜ਼ਰੂਰਤ ਹੈ? ਤਾਂ ਭਾਈ, ਦਿਮਾਗੀ ਕਮਜ਼ੋਰੀ ਨਾਲ ਯਾਦਦਾਸ਼ਤ ਖਰਾਬ ਹੋਣ ਦੇ ਇਲਾਵਾ ਨਜ਼ਰ ਘੱਟ ਜਾਂਦੀ ਹੈ ਅਤੇ ਵਾਲ ਵੀ ਸਫੈਦ ਹੋਣ ਲੱਗ ਪੈਂਦੇ ਨੇ। ਇਸ ਲਈ ਇਲਾਜ ਵਿੱਚ ਸੁਸਤੀ ਨਹੀਂ ਹੋਣੀ ਚਾਹੀਦੀ। ਮੇਰੇ ਭਾਈ, ਤੁਸੀਂ ਤੇਜ਼ ਮਿਰਚਾਂ, ਮਸਾਲੇਦਾਰ ਚੀਜ਼ਾਂ ਵਰਤੋਂ ਅਤੇ ਮਸਲਾਂ ਦੀ ਦਾਲ ਤੋਂ ਪਰਹੇਜ਼ ਕਰੋ ਅਤੇ ਸਵੇਰ ਦੇ ਟਾਈਮ 'ਤੇ ਪੈਦਲ ਜ਼ਰੂਰ ਟੁਰਿਆ ਕਰੋ ਤਾਂ ਕਿ ਦੌਰਾਨੇ ਖੂਨ ਠੀਕ ਰਹੇ। ਮੇਰੇ ਭਾਈ, ਮੈਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਦਵਾਈ ਪਾਰਸਲ ਕਰਾ ਰਿਹਾ, ਤੁਸੀਂ ਇਹ ਦਵਾਈ ਇਸਤੇਮਾਲ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਯਾਦਦਾਸ਼ਤ ਵੱਧ ਜਾਵੇਗੀ ਤੇ ਵਾਲ ਵੀ ਸਫੈਦ ਨਹੀਂ ਹੋਣਗੇ
9: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਈਮੇਲਸ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ
8: सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर फोन नंबर 042-377-27160 यानी 042-377-27160 मोबाइल नंबर है 03004142608 यानी 03004142608 ते साडा ईमेल एड्रेस है suleiman.dawakhana@gmail.com
9: सुलेमान साहब ए ईमेल राशिद हारून ने लिखी है ਆਂਦੇ ਨੇ ਕਿ ਮੈਨੂੰ ਕਮਜ਼ੋਰੀ ਬਹੁਤ ਹੋ ਗਈ ਹੈ ਭੁੱਖ ਤੇ ਬਹੁਤ ਲੱਗਦੀ ਹੈ ਪਰ ਜਿਸਮ ਵਿੱਚ ਦਰਦ ਹੁੰਦਾ ਰਹਿੰਦਾ ਨੀਂਦਰ ਵੀ ਠੀਕ ਤਰ੍ਹਾਂ ਨਹੀਂ ਆਉਂਦੀ ਤੇ ਪਿਆਸ ਬਹੁਤ ਲੱਗਦੀ ਹੈ ਮੈਂ ਸ਼ਰਬਤ ਬਜ਼ੂਰੀ ਵੀ ਪੀਨਾ ਵਾਂ ਪਰ ਫਰਕ ਨਹੀਂ ਪਿਆ ਮਸ਼ਵਰਾ ਦਿਓ
10: ਰਾਸ਼ਦ ਭਾਈ ਇਹ ਅਲਾਮ ਤਾਂ ਠੀਕ ਨਹੀਂ ਮੈਂ ਤੁਹਾਨੂੰ ਮਸ਼ਵਰਾ ਦੇਣਾ ਕਿ ਤੁਸੀਂ ਫੌਰੀ ਤੌਰ 'ਤੇ ਆਪਣੀ ਸ਼ੂਗਰ ਚੈੱਕ ਕਰਵਾਓ ਅਤੇ ਉਸ ਤੋਂ ਬਾਅਦ ਮੈਨੂੰ ਸਾਰੀ ਹਕੀਕਤ ਲਿਖੋ ਉਹਦੇ ਬਾਅਦ ਹੀ ਮੈਂ ਤੁਹਾਨੂੰ ਇਲਾਜ ਬਾਰੇ ਦੱਸਾਂਗਾ ਰਾਸ਼ਦ ਭਾਈ ਤੁਸੀਂ ਸ਼ਰਬਤ ਬਜ਼ੂਰੀ ਇਸਤੇਮਾਲ ਨਾ ਕਰੋ ਕਿਉਂਕਿ ਇਹੋ ਜਿਹੀ ਅਲਾਮਤਾਂ ਵਿੱਚ ਸ਼ਰਬਤ ਬਜ਼ੂਰੀ ਦਾ ਇਸਤੇਮਾਲ ਠੀਕ ਨਹੀਂ ਹੁੰਦਾ
9: ਜੀ ਰਾਸ਼ਿਦ ਭਾਈ ਤੁਸੀਂ ਸੁਲੇਮਾਨ ਸਾਹਿਬ ਦੀ ਗੱਲ ਸੁਣੀ ਐਸੇ ਮਸ਼ਵਰੇ 'ਤੇ ਫੌਰੀ ਤੌਰ 'ਤੇ ਅਮਲ ਕਰੋ ਸੁਲੇਮਾਨ ਸਾਹਿਬ ਈਮੇਲ ਬੜੀ ਕਰਾਰੀ ਹੈ ਅਤੇ ਚਟਕਾਰੇਦਾਰ ਤੁਸੀਂ ਸੁਣੋਗੇ ਤੇ ਤੁਹਾਨੂੰ ਵੀ ਭੁੱਖ ਲੱਗ ਜਾਵੇਗੀ ਈਮੇਲ ਨਵੀਦ ਅਸਲਮ ਨੇ ਲਿਖੀ ਹੈ ਕਹਿੰਦੇ ਨੇ ਕਿ ਮੈਂ ਤਿੱਕੇ ਕਬਾਬ ਹਲੀਮ ਕੜਾਈ ਗੋਸ਼ਤ ਨਿਹਾਰੀ ਸਿਰੀ ਪਾਏ ਬੌਂਗ ਤੇ ਹਲਵਾ ਪੂਰੀ ਬਹੁਤ ਸ਼ੌਕ ਨਾਲ ਖਾਣਾ ਵਾ ਪਰ ਕੁਝ ਦਿਨਾਂ ਤੋਂ ਭੁੱਖ ਘੱਟ ਗਈ ਹੈ ਰੋਟੀ ਖਾਣ ਤੋਂ ਬਾਅਦ ਢਿੱਡ ਵਿੱਚ ਗੈਸ ਬਣਦੀ ਹੈ ਤੇ ਬਾਸੀ ਡਕਾਰਾਂ ਆਉਂਦੀਆਂ ਨੇ ਕਈ ਵਾਰੀ ਤੇ ਮੂੰਹ ਵਿੱਚ ਛਾਲੇ ਵੀ ਬਣ ਜਾਂਦੇ ਨੇ ਜਦੋਂ ਤੀਕਰ ਖਾਰੀ ਬੋਤਲ ਨਾ ਪੀਵਾਂ ਰੋਟੀ ਹਜ਼ਮ ਨਹੀਂ ਹੁੰਦੀ ਦਵਾਈ ਪਾਰਸਲ ਕਰ ਦਿਓ ਹੈ ਨਾ ਕਰਾਰੀ ਚਿੱਠੀ
10: ਸਹਿਮਾ ਜੀ ਮੈਨੂੰ ਤੇ ਲੱਗਦਾ ਹੈ ਕਿ ਨਵੀਰ ਸਾਹਿਬ ਕਿਸੇ ਹੋਟਲ ਤੇ ਕੰਮ ਕਰਦੇ ਨੇ ਇਸ ਲਈ ਇਹੋ ਜਿਹੀਆਂ ਚੀਜ਼ਾਂ ਰੋਜ਼ ਹੀ ਖਾਂਦੇ ਰਹਿੰਦੇ ਨੇ ਪਰ ਸਹਿਮਾ ਜੀ ਤੁਸੀਂ ਵੇਖਿਆ ਕਿ ਇਹੋ ਜਿਹੇ ਚਟਕਾਰੇ ਨਾਲ ਬੰਦੇ ਦਾ ਕੀ ਹਾਲ ਹੋ ਜਾਂਦਾ ਹੈ ਇਹੋ ਜਿਹੀਆਂ ਚੀਜ਼ਾਂ ਨਾਲ ਮੈਦੇ ਵਿੱਚ ਤਬੀਅਤ ਵੱਧ ਜਾਂਦੀ ਹੈ ਅਤੇ ਮੈਦੇ ਦਾ ਨਿਜ਼ਾਮ ਖਰਾਬ ਹੋ ਜਾਂਦਾ ਹੈ ਇਸ ਲਈ ਮੈਂ ਨਵੀਦ ਸਾਹਿਬ ਨੂੰ ਮਸ਼ਵਰਾ ਦਿਆਂਗਾ ਕਿ ਆਪਣੀ ਪਸੰਦ ਦੀ ਸ਼ੈ ਜ਼ਰੂਰ ਖਾਓ ਪਰ ਹਰ ਸ਼ੈ ਕਿਸੇ ਹਿਸਾਬ ਕਿਤਾਬ ਨਾਲ ਖਾਣੀ ਚਾਹੀਦੀ ਹੈ
9: ਬਿਲਕੁਲ ਸਹੀ
10: ਯਾਨੀ ਕਿਸੇ ਵੀ ਸ਼ੈ ਦੀ ਜ਼ਿਆਦਤੀ ਠੀਕ ਨਹੀਂ ਹੁੰਦੀ ਉਹ ਅੰਗਰੇਜ਼ੀ ਦਾ ਮਕੂਲਾ ਨਾ ਜੀ ਸਹਿਮਾ ਜੀ ਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਅਤੇ ਨਵੀਦ ਭਾਈ ਤੁਸੀਂ ਰੋਟੀ ਖਾਣ ਤੋਂ ਬਾਅਦ ਪੈਦਲ ਜ਼ਰੂਰ ਤੁਰਿਆ ਕਰੋ ਤੁਹਾਡੇ ਮੈਦੇ ਵਿੱਚ ਤਜ਼ਾਬੀਅਤ ਜ਼ਿਆਦਾ ਹੋ ਗਈ ਹੈ ਇਸ ਲਈ ਇਹੋ ਜਿਹੀਆਂ ਚੀਜ਼ਾਂ ਬਿਲਕੁਲ ਨਾ ਖਾਓ ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਵਾ ਦਿਆਂਗਾ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ
9: ਬਿਲਕੁਲ ਸਹੀ ਜੀ ਬਿਲਕੁਲ ਸੁਲੇਮਾਨ ਸਾਹਿਬ ਅਗਲੀ ਈਮੇਲ ਨੁਮਾਨ ਅਹਿਮਦ ਹੋਰਾਂ ਲਿਖੀ ਹੈ
10: ਜੀ ਜੀ
9: ਇਹ ਕਹਿੰਦੇ ਨੇ ਕਿ ਮੈਨੂੰ ਨਾਨ ਤੇ ਸਿਰੀ ਪਾਏ ਦਾ ਨਾਸ਼ਤਾ ਕਰਨ ਦੀ ਆਦਤ ਹੈ ਤੇ ਰਾਤ ਨੂੰ ਮੈਂ ਆਮ ਤੌਰ ਤੇ ਬਾਰਬੀਕਿਊ ਖਾਣਾ ਵਾਂ ਕੁਝ ਦਿਨਾਂ ਤੋਂ ਰੋਟੀ ਹਜ਼ਮ ਨਹੀਂ ਹੋ ਰਹੀ ਡਾਕਟਰ ਨੂੰ ਵਿਖਾਇਆ ਸੀ ਤੇ ਉਹਨਾਂ ਨੇ ਕਿਹਾ ਕਿ ਸਵੇਰੇ ਡਬਲ ਰੋਟੀ ਤੇ ਰਾਤ ਨੂੰ ਇੱਕ ਫੁਲਕਾ ਖਾਇਆ ਕਰ
10: ਜੀ ਜੀ
9: ਸੁਲੇਮਾਨ ਸਾਹਿਬ ਮੇਰੇ ਕੋਲੋਂ ਇਹ ਨਹੀਂ ਖਾਧਾ ਜਾਂਦਾ ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਬਿਮਾਰੀ ਵੀ ਠੀਕ ਹੋ ਜਾਵੇ ਤੇ ਮੈਂ ਆਪਣੀ ਪਸੰਦ ਦੀਆਂ ਚੀਜ਼ਾਂ ਵੀ ਖਾ ਸਕਾਂ ਲਓ ਜੀ ਸੁਲੇਮਾਨ ਸਾਹਿਬ ਤੁਸੀਂ ਤੇ ਮੈਨੂੰ ਚੋਪੜੀ ਇੱਕ ਨਹੀਂ ਖਾਣ ਦਿੰਦੇ ਇਹ ਭਾਈ ਹੋਰ ਚੋਪੜੀਆਂ ਨਾਲ ਤਿੰਨ ਤਿੰਨ ਮੰਗ ਰਹੇ ਨੇ
10: ਸਹਿਮਾ ਜੀ ਤੁਸੀਂ ਚੋਪੜੀਆਂ ਦਾ ਨਤੀਜਾ ਵੀ ਦੇਖ ਲਿਆ ਨਾ ਕਿ ਹੁਣ ਇਹ ਸਰੀ ਪਾਵੇ ਤੇ ਬਾਰਬੀਕਿਊ ਨੂੰ ਤਰਸ ਰਹੇ ਨੇ ਇਸ ਲਈ ਤਾਂ ਕਹਿੰਦੇ ਨੇ ਕਿ ਓਨਾ ਖਾਓ ਜਿੰਨਾ ਪਚਾਓ
9: ਬਿਲਕੁਲ
10: ਜਦੋਂ ਪਚਾ ਹੀ ਨਾ ਸਕੋਗੇ ਤੇ ਖਾਣ ਦਾ ਕੀ ਫਾਇਦਾ ਹੋਵੇਗਾ ਉਹ ਤਾਂ ਉਲਟਾ ਨੁਕਸਾਨ ਹੋ ਜਾਵੇਗਾ ਨਾ ਜੀ ਸਹਿਮਾ ਜੀ ਖੁਰਾਕ ਸਿਹਤਮੰਦੀ ਲਈ ਬਹੁਤ ਹੀ ਜ਼ਰੂਰੀ ਹੈ ਪਰ ਖੁਰਾਕ ਹਮੇਸ਼ਾ ਮੁਨਾਸਬ ਹੋਣੀ ਚਾਹੀਦੀ ਹੈ ਮੁਨਾਸਬ ਖੁਰਾਕ ਜਿਸਮ ਨੂੰ ਤਾਕਤ ਅਤੇ ਫਾਲਤੂ ਖੁਰਾਕ ਜਿਸਮ ਨੂੰ ਬਿਮਾਰੀਆਂ ਦਾ ਕਾਰਨ ਬਣਾ ਦਿੰਦੀ ਹੈ
9: ਬਿਲਕੁਲ ਸਹੀ
10: ਹੁਣ ਇਹ ਭਾਈ ਸਾਹਿਬ ਨੂੰ ਫਾਲਤੂ ਖੁਰਾਕ ਦੀ ਵਜ੍ਹਾ ਨਾਲ ਮੈਦੇ ਵਿੱਚ ਤਜ਼ਾਬੀਅਤ ਹੋ ਗਈ ਹੈ ਰੱਬ ਨਾ ਕਰੇ ਜੇ ਇਹ ਬਿਮਾਰੀ ਵੱਧ ਗਈ ਅਤੇ ਮੈਦੇ 'ਤੇ ਸੋਜਨ ਅਤੇ ਫਿਰ ਇਸ ਤੋਂ ਬਾਅਦ ਅਲਸਰ ਦੀ ਤਕਲੀਫ ਵੀ ਹੋ ਸਕਦੀ ਹੈ
9: ਸੁਲੇਮਾਨ ਸਾਹਿਬ ਇਹ ਅਲਸਰ ਕੀ ਹੁੰਦਾ ਹੈ
10: ਇਹ ਅਲਸਰ ਜੀ ਜਦੋਂ ਮੈਦਾ ਦੇ ਉੱਤੇ ਸੋਜਿਸ਼ ਹੋ ਜਾਂਦੀ ਹੈ ਨਾ ਤਾਂ ਸੋਜਿਸ਼ ਤੋਂ ਬਾਅਦ ਜ਼ਖਮ ਹੋ ਜਾਂਦਾ ਉਹ ਜ਼ਖਮ ਨੂੰ ਅਲਸਰ ਕਹਿੰਦੇ ਨੇ
9: ਸੁਲੇਮਾਨ ਸਾਹਿਬ ਬਹੁਤ ਖਤਰਨਾਕ
10: ਹਾਂ ਜੀ ਇਹ ਤਾਂ ਬਹੁਤ ਖਤਰਨਾਕ ਹੈ ਜੀ ਤਾਂ ਫਿਰ ਕੋਈ ਮਿਰਚਾਂ ਵਾਲੀ ਕੋਈ ਚੀਜ਼ ਖਾ ਹੀ ਨਹੀਂ ਸਕਦੇ ਇਹਨਾਂ ਨੂੰ ਜ਼ਿਆਦਾ ਦੁੱਧ ਵਗੈਰਾ ਪੀਣਾ ਚਾਹੀਦਾ ਹਾਂਜੀ ਅਤੇ ਸਹਿਮਾ ਜੀ ਮੈਂ ਨੁਮਾਨ ਭਾਈ ਨੂੰ ਦਵਾਈ ਪਾਰਸਲ ਕਰਾ ਦਿਆਂਗਾ ਇਨਸ਼ਾਅੱਲਾ ਠੀਕ ਹੋ ਜਾਣਗੇ ਪਰ ਇਹਨਾਂ ਨੂੰ ਰੋਟੀ ਤੋਂ ਬਾਅਦ ਸੈਰ ਜ਼ਰੂਰ ਕਰਨੀ ਪਵੇਗੀ ਅਤੇ ਇਹ ਜਿਹੜੀ ਮਿਰਚ ਮਸਾਲੇ ਵਾਲੀ ਅਤੇ ਗੋਸ਼ਤ ਵਾਲੀ ਗਜ਼ਾ ਹੈ ਨਾ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਇਹਨਾਂ ਨੂੰ ਬਿਲਕੁਲ ਘੱਟ ਖਾਣੀਆਂ ਚਾਹੀਦੀਆਂ ਨੇ ਅਤੇ ਫਿਰ ਸੋਨਾ ਰੱਬ ਇਹਨਾਂ 'ਤੇ ਆਪਣਾ ਕਰਮ ਕਰੇਗਾ
9: ਸੁਲੇਮਾਨ ਸਾਹਿਬ ਵੈਸੇ ਇੱਕ ਗੱਲ ਹੈ ਇਹ ਬਾਰਬੀਕਿਊ ਤਾਂ ਮੈਨੂੰ ਵੀ ਬਹੁਤ ਹੀ ਪਸੰਦ
10: ਅੱਛਾ
9: ਮੇਰਾ ਦਿਲ ਕਰਦਾ ਕਿ ਮੈਂ ਤਿੰਨੋਂ ਟਾਈਮ ਇਹੀ ਖਾਵਾਂ
10: हाँ हाँ जरूर खाओ, पर जो जिसम मोटा वजह हो जाएगा ना ताड़ा तो समझ जी मैं दवा नहीं जे देनी तुम।
11: हाय हाय सुलेमान साहब, मैनू टींडे कद्दू ही ठीक ने। मैनू मोटापा जड़ा ना मोटा जिसम बिल्कुल ही बहुत बुरा लगता है। सुलेमान साहब SMS वारिस अली साहब ने लिखी है।
10: जी जी।
11: एक कहंदे ने कि मैनू बड़े चिर तो रेशे ते केरे दी तकलीफ है।
10: जी जी।
11: सिर बहुत दर्द करता है ते रेशे दी वजह नाल सारी रात नींद नहीं आंदी। मैं बहुत इलाज करवाया पर फायदा नहीं होया। जी
10: वारिस भाई, ए रेशा ते केरा ए मामूली बीमारी नहीं बल्कि बहुत ही भैड़ी बीमारी है। इहदे नाल नज़र कमजोर हो जाती है, वाल डिगदे ने, जोड़ां विच दर्द हो सकता है ते दमे दी तकलीफ भी हो जाती है। मेरे भाई ये गल भी याद रखो कि यह बीमारी सिर्फ देसी दवाइयां नाल ही ठीक हो सकती है।
11: अच्छा।
10: ऐसे ही तुसीं तां टिक्के इलाज कराओ नहीं तो बीमारी वध जाएगी। भाई जी तुसीं किसे दिन मेरे को दवाखाने ते तशरीफ लियाओ ते इंशाल्लाह तआला सी सोहणे रब दी मेहरबानी नाल तुसीं बिल्कुल ठीक हो जाओगे, क्योंकि इहदा साडी तिब विच बड़ा ही कामयाब मुकम्मल और मौसर इलाज इंशाल्लाह मौजूद है।
11: इंशाल्लाह जी। सुलेमान साहब, दिल करता है कि तुहाडियां सोहणियां सोहणियां गल्लां सुणदे रहिए, पर की करिए प्रोग्राम दा वेला ही मुक जांदा है। तुहाडा बहुत बहुत शुक्रिया।
10: शर्मा जी, मैं भी तुहाडा ते प्रोग्राम दी सारी टीम दा शुक्रिया अदा करना, तुहाडा बहुत बहुत शुक्रिया।
11: सोहणी भैन भरा, बीमारियां दे इलाज बारे प्रोग्राम पेश कीता गया हर्बल एक्सपर्ट प्रोफेसर सुलेमान दे तिब्बी मशवरे। इस प्रोग्राम विच दवाखाना सुलेमान दे चीफ एग्जीक्यूटिव जनाब प्रोफेसर सुलेमान साहब तुहाडी ईमेल्स ते SMS दे जवाब दिंदे ने। अगर खुदा ना खास्ता तुसी या तुहाडा कोई रिश्तेदार किसी भी बीमारी च परेशान है या डॉक्टरां ते हकीमां कोलों इलाज करवा के मायूस हो गए ने ते फौरी कामयाब इलाज वास्ते या
12: ईमेल्स ते SMS
11: पान वास्ते साडा पता नोट कर लो।
12: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160 यानी 042-377-27160। मोबाइल नंबर है 03-400-414-2608 यानी 03-400-2608। ते साडा ईमेल एड्रेस है suleiman.dawakhana@gmail.com।
11: सोने भैन भरा ते मेरे बुजुर्गो, रब तुहाडी हयाती करे, तुहानू सेहतमंद रखे ते तुसी अपने घर वालियां दे नाल जिंदगी दे मजे लुटो। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ। ਕਿਉਂ ਜੀ, ਕੋਈ ਸ਼ੱਕ ਹੈ ਕਿਆ?